0: ਸੋਗਰੂਰ ਸਾਸਨ ਜੀ। ਇੰਨੀ ਸੇਵਾ ਪ੍ਰਵਾਨ ਕਰਨਾ ਭੁੱਲਾ ਚੁੱਕਾ ਦੇਖੀ ਮਾਂ। ਆਓ ਅਗਲਾ ਪ੍ਰੋਗਰਾਮ ਸਤਿਕਾਰਯੋਗ ਭਾਈ ਸਾਹਿਬ ਜੀ ਪਾਸੋਂ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਤਰਲੋਕ ਸਿੰਘ ਜੀ ਪੌਂਟਾ ਸਾਹਿਬ ਵਾਲੇ। ਭਾਈ ਸਾਹਿਬ ਹੋਰਾਂ ਦਾ ਜਥਾ ਕੱਲ੍ਹ ਦਾ ਦਿਨ ਹੋਰ ਆਪ ਸੰਗਤ ਦੀ ਸੇਵਾ ਵਿੱਚ ਹਾਜ਼ਰ ਰਹੇਗਾ। ਸਤਿਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਦੀ ਬਦੌਲਤ ਭਾਈ ਸਾਹਿਬ ਹੋਰੀ ਕਾਫੀ ਦੇਰ ਤੋਂ ਕੀਰਤਨ ਦੀਆਂ ਸੇਵਾਵਾਂ ਨਿਭਾ ਰਹੇ ਨੇ। ਬੜੇ ਨਿਮਰਤਾ ਵਾਲੇ, ਬੜੇ ਮਿੱਠ ਬੋਲਣੇ ਨੇ। ਸਤਿਗੁਰੂ ਰਹਿਮਤ ਕਰਨ, ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਬਖਸ਼ਿਸ਼ ਕਰਨ ਔਰ ਸੰਗਤ ਨੂੰ ਗੁਰੂ ਕੇ ਸ਼ਬਦ ਨਾਲ ਜੋੜਦੇ ਰਹਿਣ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਮਾਂ ਹੋਇਆ ਹੈ ਇਤਿਹਾਸ ਦੀ ਕਥਾ ਦਾ। ਪ੍ਰਾਚੀਨ ਪੰਥ ਪ੍ਰਕਾਸ਼ ਦੀ ਚੱਲ ਰਹੀ ਲੜੀਵਾਰ ਕਥਾ ਆਪ ਜੀ ਨੂੰ ਸਰਵਣ ਕਰਵਾਉਣਗੇ ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਵਿਦਵਾਨ ਗਿਆਨੀ ਗੁਰਮੇਲ ਸਿੰਘ ਜੀ ਟੋਰਾਂਟੋ ਵਾਲੇ। ਗਿਆਨੀ ਜੀ ਹੋਰੀ ਆਪ ਸੰਗਤ ਦੇ ਦਰਸ਼ਨ ਕਰਨ ਲਈ ਇੱਕ ਮਹੀਨੇ ਲਈ ਕੈਲਗਿਰੀ ਦੀ ਸੰਗਤ ਦੀ ਸੇਵਾ ਵਿੱਚ ਹਾਜ਼ਰ ਹੋਏ ਸਨ ਔਰ ਅੱਜ ਇਸ ਟੂਰ ਦਾ ਇਹਨਾਂ ਦਾ ਆਖਰੀ ਦੀਵਾਨ ਹੈ। ਸਤਿਗੁਰੂ ਰਹਿਮਤ ਕਰਨ ਗਿਆਨੀ ਜੀ ਹੋਰਾਂ ਉੱਪਰ, ਜਿੱਥੇ ਮਹਾਰਾਜ ਦੀ ਅਪਾਰ ਬਖਸ਼ਿਸ਼ ਹੈ, ਉੱਥੇ ਅਰਦਾਸ ਕਰਦੇ ਹਾਂ ਕਿ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਵੀ ਸਤਿਗੁਰੂ ਆਪਣੇ ਦਰ ਘਰ ਦੀ ਸੇਵਾ ਲੈਂਦੇ ਰਹਿਣ। ਆਓ ਹੁਣ ਕਥਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਨੇ ਕਥਾ ਬਹੁਤ ਪਿਆਰ ਵਿੱਚ ਸੁਣੀ ਸੀ। ਰਾਏਕੋਟ ਤੋਂ ਜੰਗ ਯੁੱਧ ਸ਼ੁਰੂ ਹੁੰਦਾ ਹੋਇਆ ਬਰਨਾਲੇ ਤੱਕ ਗਹਿਲਾਂ ਪਿੰਡ ਤੱਕ ਪਹੁੰਚਿਆ ਸੀ, ਜੋ ਬਹੁਤ ਭਾਰੀਆਂ ਵੱਡੀਆਂ ਸ਼ਹੀਦੀਆਂ ਹੋਈਆਂ ਸਨ, ਜਿਸ ਜੰਗ ਵਿੱਚ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ, ਇਸੇ ਤਰ੍ਹਾਂ ਜੱਸਾ ਸਿੰਘ ਰਾਮਗੜੀਆ, ਬਾਬਾ ਚੜ੍ਹਤ ਸਿੰਘ ਜੀ, ਇਸੇ ਤਰ੍ਹਾਂ ਸ਼ਾਮ ਸਿੰਘ ਜੀ ਨਾਰਲੇ ਵਾਲੇ, ਹੋਰ ਗੁਰੂ ਕੇ ਪਿਆਰਿਆਂ ਨੇ ਜੰਗ ਵਿੱਚ ਬਹੁਤ ਦਲੇਰੀ ਨਾਲ ਜੌਹਰ ਦਿਖਾਏ ਸਨ। ਭਾਈ ਸਾਹਿਬ ਜੀ ਕਹਿੰਦੇ ਉਹ ਸਾਰੀ ਕਥਾ ਤੁਸੀਂ ਪਹਿਲਾਂ

ਆਲਾ ਸਿੰਘ ਜੀ ਪਟਿਆਲੇ ਦੇ ਰਾਜੇ ਕਹਿੰਦੇ ਇਸ ਤਰ੍ਹਾਂ ਭਾਈ ਆਲਾ ਸਿੰਘ ਜੀ ਬਾਬਾ ਆਲਾ ਸਿੰਘ ਜੀ ਗੁਰੂ ਖਾਲਸੇ ਕੋਲ ਸਰਦਾਰ ਚੜ੍ਹਤ ਸਿੰਘ ਜੀ ਬਾਬਾ ਜੱਸਾ ਸਿੰਘ ਸਾਰੇ ਖਾਲਸਿਆਂ ਦੇ ਕੋਲ ਇਸ ਗੁਰਮੁਖ

ਦਾ ਨਾਮ ਸੀ ਸੰਦਲ, ਜਿਨ੍ਹਾਂ ਉੱਤੇ ਗੁਰੂ ਹਰਿਰਾਇ ਸਾਹਿਬ ਮਹਾਰਾਜ ਦੀ ਬਖਸ਼ਿਸ਼ ਵਰਤੀ ਸੀ। ਜਿਸ ਵੇਲੇ ਭਾਈ ਕਾਲਾ ਆਪਣੇ ਭਤੀਜਿਆਂ ਨੂੰ ਨਾਲ ਲੈ ਕੇ ਸੱਤਵੇਂ ਪਾਤਸ਼ਾਹ ਜੀ ਦੀ ਹਜ਼ੂਰੀ ਪਹੁੰਚਿਆ ਸਨ, ਉਹਨਾਂ ਦੇ ਸਰੀਰ 'ਤੇ ਕੱਪੜੇ ਨਹੀਂ ਸੀ ਔਰ ਸਤਿਗੁਰੂ ਮਹਾਰਾਜ ਦੇ ਸਨਮੁਖ ਜਾ ਕੇ ਆਪਣਾ ਪੇਟ ਵਜਾਉਣ ਲੱਗ ਪਏ। ਸੱਤਵੇਂ ਪਾਤਸ਼ਾਹ ਕਹਿੰਦੇ, ਭਾਈ ਕਾਲਿਆ ਪੇਟ ਕਿਉਂ ਵਜਾਉਂਦੇ ਨੇ? ਕਹਿਣ ਲੱਗਾ, ਸੱਚੇ ਪਾਤਸ਼ਾਹ ਭੁੱਖੇ ਨੇ, ਇਹਨਾਂ ਦੇ ਮਾਤਾ ਪਿਤਾ ਹੈ ਨਹੀਂ ਹੈ, ਮੇਰੇ ਗਰੀਬ ਨਿਵਾਸ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਬੜੇ ਪ੍ਰਸੰਨ ਹੋਏ, ਕਹਿਣ ਲੱਗੇ, ਇਹ ਤੇ ਬਹੁਤ ਵੱਡੇ ਰਾਜੇ ਬਣ ਗਏ, ਇਹਨਾਂ ਦੇ ਘੋੜੇ ਤੇ ਜਮਨਾ ਵਿੱਚੋਂ ਪਾਣੀ ਪੀਆ ਕਰਨਗੇ। ਉਹ ਫੂਲ ਤੇ ਭਾਈ ਸੰਦਲ ਰਾਮ ਫੂਲ, ਜਿਹੜਾ ਤੁਸੀਂ ਇਲਾਕਾ ਸੁਣਦੇ ਹੋ ਪਟਿਆਲੇ ਦਾ ਇਲਾਕਾ, ਭਾਈ ਸੰਦਲ ਕਹਿੰਦੇ, ਇਹਨਾਂ ਵਿੱਚੋਂ ਇਹ ਜਿਹੜੇ ਪਿਆਰੇ ਨੇ ਬਾਬਾ

ਬੁੱਢਾ ਸਿੰਘ ਜੀ ਤੇ ਬਾਬਾ ਗੁਰਬਖਸ਼ ਸਿੰਘ ਜੀ ਇਤ ਆਦਿਕ ਇਹ ਜਿਹੜੇ ਸਨ ਮੁਖੀ ਮੁਖੀ ਸਾਰੇ ਇਕੱਠੇ ਹੋ ਕੇ ਬਾਬਾ ਅੱਲਾ ਸਿੰਘ ਜੀ ਸੰਦਲਾਂ ਵਿੱਚੋਂ ਫੂਲ ਵਿੱਚੋਂ ਸਾਰੇ ਜਿਹੜੇ ਇਕੱਠੇ ਹੋ ਕੇ ਬਾਬਾ ਜੱਸਾ ਸਿੰਘ ਜੀ ਆਲੂ ਵਾਲੀ

ਮਲੇਰ ਕੋਟਲੇ ਤੇ ਹੱਲਾ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਮਲੇਰਾਂ ਕੋਟਲੇ ਤੇ ਹੱਲਾ ਕਰਕੇ ਜਿਨ੍ਹਾਂ ਵਿੱਚੋਂ ਲਕਸ਼ਮੀ ਨਾਰਾਇਣ ਦਾ ਅੱਗੇ ਨਾ ਆਉਣਾ ਹੈ, ਔਰ ਜਿਸ ਵੇਲੇ ਵੱਡਾ ਘੱਲੂਕਾਰਾ ਹੋਇਆ ਸੀ, ਮਲੇਰ ਕੋਟਲੀਆਂ ਨੇ ਬਹੁਤ ਵੱਡਾ ਇਹਦੇ ਵਿੱਚ ਰੋਲ ਨਿਭਾਇਆ ਸੀ, ਭਾਵੇਂ ਹਾਦਾ ਮਾਰਾ ਤੇ ਜ਼ਰੂਰ ਮਾਰਿਆ ਸੀ, ਗੁਰੂ ਕਾ ਖਾਲਸਾ ਅੱਜ ਤੱਕ ਯਾਦ ਕਰਦਾ ਹੈ। ਇਹਨਾਂ ਸਿੰਘਾਂ ਨੇ ਜਦੋਂ

ਸਰਦਾਰ ਗੁਰਬਖਸ਼ ਸਿੰਘ ਜੀ, ਬੁੱਢਾ ਸਿੰਘ ਜੀ, ਸਾਡੀ ਬੇਨਤੀ ਉਹ ਹੈ ਵੀ ਅਸੀਂ ਪਹਿਲਾਂ ਸਰਹੰਦ ਤੇ ਹੱਲਾ ਕਰਨਾ ਚਾਹੁੰਦੇ ਹਾਂ, ਕਿਉਂਕਿ ਸਰਹੰਦ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਫਤਿਹ ਕੀਤੀ, ਉਸ ਤੋਂ ਬਾਅਦ ਵੀ ਬਾਬਾ ਜੱਸਾ ਸਿੰਘ ਆਲੂ ਵਾਲੀਏ ਨੇ ਹੱਲਾ ਬੋਲਿਆ ਸੀ, ਉਹ ਤੁਸੀਂ ਇਸੇ ਗ੍ਰੰਥ ਵਿੱਚ ਕਥਾ ਸਰਵਣ ਕਰ ਆਏ ਹੋ। ਇਹ ਤਕਰੀਬਨ ਚੌਥੀ ਵਾਰ ਦੀ ਬਾਤ ਫਿਰ ਬਣ ਰਹੀ ਹੈ। ਬਾਬਾ ਜੱਸਾ ਸਿੰਘ ਜੀ, ਚੜ੍ਹਤ ਸਿੰਘ ਜੀ ਕਹਿਣ ਲੱਗੇ, ਖਾਲਸਾ ਜੀ, ਅਸੀਂ ਤਾਂ ਪਹਿਲਾਂ ਸਰਹੰਦ ਵੱਲੇ ਜਾ

ਖਾਂ ਦੀ ਫੌਜ ਹੈ ਨਾ, ਉਸ ਨੂੰ ਪਤਾ ਲੱਗ ਗਿਆ ਵੀ ਗੁਰੂ ਕਾ ਖਾਲਸਾ ਹੱਲਾ ਕਰਕੇ ਸਰਹੰਦ ਤੇ ਆ ਰਿਹਾ। ਜਿਹੜੇ ਕੋਈ ਬਾਹਰ ਪਹਿਲਾਂ ਫੌਜ ਸੀ ਪਹਿਰੇਦਾਰ ਇਤਾਦਕ, ਉਹ ਵੀ ਸ਼ਹਿਰ ਦੇ ਵਿੱਚ ਗੁਰੂ ਖਾਲਸੇ ਤੋਂ ਡਰਦੇ ਹੋਏ ਭੈ ਭੀਤ ਹੁੰਦੇ ਹੋਏ ਸ਼ਹਿਰ

0: ਫੌਜ ਸੀ ਨਾ ਉਹਨੇ ਜਾਣ ਲੈਣਾ ਕੀਤਾ ਵੀ ਸਿੰਘਾਂ ਦਾ ਬਹੁਤ ਜ਼ੋਰ ਹੈ, ਬਹੁਤ ਬਲ ਹੈ, ਕਿਉਂਕਿ ਵੱਡੇ ਘਾਲੂ ਘੱਲੂਕਾਰ ਵਿੱਚ ਪੂਰਾ ਵਾਹ ਲਾ ਚੁੱਕੇ ਨੇ, ਅੱਤ ਦਾ ਵਾਹ ਲਾ ਚੁੱਕੇ ਨੇ ਵੀ ਕਿਵੇਂ ਨਾ ਕਿਵੇਂ ਸਾਰਿਆਂ ਨੂੰ ਮੁਖੀਆਂ ਮੁਖੀਆਂ ਨੂੰ ਸ਼ਹੀਦ ਕੀਤਾ ਜਾਵੇ। ਪਰ ਉਹਨਾਂ ਦਾ ਜ਼ੋਰ ਨਹੀਂ ਚੱਲਿਆ, ਉਹਨਾਂ ਦੀ ਵਾਹ ਲੱਗਦੀ ਚੱਲੀ ਨਹੀਂ ਹੈ। ਹੁਣ ਜਿੰਨੀ ਵੀ ਫੌਜ ਸੀ ਨਾ ਜੈਨ ਖਾਨ ਦੀ, ਉਹ ਸੋਚਦੀ ਹੈ ਵੀ ਸਿੰਘਾਂ ਦਾ ਬਲ ਬਹੁਤ ਹੈ, ਅਬਦਾਲੀ ਦੀ 300,000 ਫੌਜ ਆਈ ਤਾਂ ਨਾ ਸ਼ਹੀਦ ਕਰ ਸਕੀ। ਤੁਹਾਨੂੰ ਯਾਦ ਹੋਵੇਗਾ ਜਿਸ ਵੇਲੇ ਵੱਡਾ ਘੱਲੂਘਾਰਾ ਚੱਲਿਆ ਸੀ, ਉਸ ਵੇਲੇ ਜਦੋਂ ਸ਼ਹੀਦ ਕਰਨ ਦੀ ਬਾਤ ਚੱਲੀ ਸੀ ਤਾਂ ਬਚਨ ਭਾਈ ਰਤਨ ਸਿੰਘ ਭੰਗੂ ਨੇ ਲਿਖਿਆ ਸੀ ਵੀ ਖਾਲਸਾ ਕੈਸਾ ਹੈ ਜਿਵੇਂ ਸੁੰਮੇਵਾਣੀ ਨਦੀ ਹੋਵੇ। ਸੁੰਮੇਵਾਣੀ ਨਦੀ ਤੋਂ ਭਾਵ ਹੈ ਜਿਹੜਾ ਥੱਲਿਓ ਸੋਮਾ ਫੁੱਟਦਾ ਹੋਵੇ, ਪਾਣੀ ਨਿਕਲਦਾ ਹੋਵੇ ਤੇ ਅਗਾਂਹ ਨੂੰ ਚੱਲੀ ਜਾਂਦਾ, ਥੱਲਿਓ ਪਾਣੀ ਹੋਰ ਆਈ ਜਾਂਦਾ ਹੋਰ ਆਈ ਜਾਂਦਾ, ਉਹ ਨਦੀ ਚੋਂ ਪਾਣੀ ਕਦੇ ਖਤਮ ਨਹੀਂ ਹੁੰਦਾ। ਤਿਵੇਂ ਬਲੀ ਪੁਰਸ਼ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਸਾਜਿਆ ਹੈ, ਜਿਵੇਂ ਜਿਵੇਂ ਸ਼ਹੀਦੀਆਂ ਹੁੰਦੀਆਂ ਨੇ ਤਿਵੇਂ ਤਿਵੇਂ ਖਾਲਸਾ ਵੱਧਦਾ ਜਾਂਦਾ, ਖਾਲਸਾ ਕਦੇ ਮੁੱਕਦਾ ਨਹੀਂ ਹੈ। ਜੈਨ ਖਾਨ ਦੀ ਫੌਜ ਜਿਹੜੀ ਸਿਪਾਹ ਜਿਹੜੀ ਸੋਚਦੀ ਹੈ ਵੀ ਇੰਨਾ ਬਲ ਲਾ ਲਿਆ ਤਾਂ ਇਹ ਸ਼ਹੀਦ ਨਹੀਂ ਹੋਏ, ਹੁਣ ਤੇ ਸਾਡੇ ਨਾਲ ਅਬਦਾਲੀ ਵੀ ਨਹੀਂ ਹੈ, ਅਗਰ ਜੇ ਅਸੀਂ ਇਕੱਲੇ ਯੁੱਧ ਕਰਾਂਗੇ ਤਾਂ ਅਸੀਂ ਹਾਰ ਜਾਵਾਂਗੇ।
1: ਭਇਓ ਖਾਲਸੋ ਔਰੈ ਤੋਰਾ,
0: ਕਹਿੰਦੇ ਇਸ ਤਰ੍ਹਾਂ ਖਾਲਸੇ ਦਾ ਜਿਹੜਾ ਬਲ ਸੀ ਇਸ ਤਰ੍ਹਾਂ ਵੱਧ ਚੁੱਕਾ ਹੈ।
1: ਆਖੇ ਖਾਲਸੋ ਸੱਸੋ ਦੁੜਾਇਓ,
0: ਖਾਲਸਾ ਕੀ ਕਹਿੰਦਾ ਜੈਨ ਖਾਨ ਨੂੰ, ਸੱਸੋ ਦੁੜਾਇਓ ਖਰਗੋਸ਼। ਖਾਲਸਾ ਕਹਿੰਦਾ ਹੈ ਜੈਨ ਖਾਨ ਖਰਗੋਸ਼ ਨੂੰ ਅਸਾਂ ਭਜਾ ਦਿੱਤਾ ਹੈ। ਖਾਲਸੇ ਦੇ ਦੇਖੋ ਬੋਲੇ ਸੱਸੋ ਭਜਾਇਓ, ਸੱਸੋ ਤੋਂ ਭਾਵ ਖਰਗੋਸ਼। ਖਾਲਸਾ ਕਹਿੰਦਾ ਹੈ ਜੈਨ ਖਾਂ ਖਰਗੋਸ਼ ਬਣ ਕੇ ਸਹਿਆ ਬਣ ਕੇ ਦੌੜ

ਤਾਂ ਆਪੇ ਹੀ ਮਰ ਚੁੱਕਾ, ਇਹਨੂੰ ਕੀ ਮਾਰਨ। ਜਿਹੜਾ ਡਰਦਾ ਹੀ ਆਪਣੇ ਅੰਦਰ ਜਾ ਕੇ ਲੁਕ ਗਿਆ, ਕਿਹੜੇ ਅੰਦਰ ਜਾ ਕੇ ਲੁਕ ਗਿਆ, ਇਹ ਤੇ ਜੀਉਂਦਾ ਹੀ ਮਰਿਆ ਹੋਇਆ। ਸਰਦਾਰ ਚੜ੍ਹਤ ਸਿੰਘ ਜੀ ਕਹਿਣ ਲੱਗੇ ਵੀ ਜਿਹੜਾ ਆਪੇ ਹੀ ਮਰ ਗਿਆ ਹੋਵੇ

0: ਸਈਏ ਸਨ ਭਾਵ ਮੁਖੀ ਸਿੰਘ ਸਨ, ਉਹਨਾਂ ਨੂੰ ਸੱਦ ਕੇ ਗੁਰੂ ਖਾਲਸੇ ਨੇ ਭਲੀ ਪ੍ਰਕਾਰ ਪੁੱਛਣਾ ਕੀਤਾ ਹੈ।
1: ਜੋ ਸਿੰਘ ਉਆ ਤੋ
0: ਜਿਹੜੇ ਸਿੰਘ ਉੱਥੇ ਮੁਖੀ ਮੁਖੀ ਸਨ।

0: ਕੇ ਗੁਰੂ ਖਾਲਸੇ ਨੂੰ ਇਉਂ ਗੱਲ ਕਹੀ, ਇਉਂ ਬੇਨਤੀ ਕਰਨਾ ਕੀਤੀ ਹੈ।
1: ਦੁਸ਼ਟਨ ਸਹਿਰਾ ਦੁਸ਼ਟ ਮੁਰੰਡੋ ਅਹੀ,
0: ਕਹਿਣ ਲੱਗੇ ਖਾਲਸਾ ਜੀ ਤੁਸੀਂ ਦੁਸ਼ਟਾਂ ਦੀ ਗੱਲ ਕਰਦੇ ਹੋ ਨਾ, ਦੁਸ਼ਟਾਂ ਵਿੱਚੋਂ ਵੱਡੇ ਦੁਸ਼ਟ ਮੁਰੰਡੇ ਦੇ ਨੇ।

ਮਾਨੀ ਖਾਈ ਪਕੜ ਕੇ ਲਿਆਏ ਸੀ ਗੰਗੂ ਦੇ ਘਰ ਦਿੱਤੋਂ। ਉਸ ਵੇਲੇ ਇਹਨਾਂ ਖਾਲਸੇ ਨੇ ਕਹਿਣਾ ਕੀਤਾ ਵੀ ਜੇ ਦੁਸ਼ਟਾਂ ਦੀ ਗੱਲ ਕਰਦੇ ਹੋ ਨਾ ਤੇ ਦੁਸ਼ਟਾਂ ਵਿੱਚੋਂ ਵੱਡੇ ਦੁਸ਼ਟ ਜਾਨੀ ਖਾਂ ਤੇ ਮਾਨੀ ਖਾਂ ਦੀ ਜਿਹੜੀ ਅੰਸ਼ ਬੰਸ ਹੈ ਨਾ ਮੁਰਿੰਡੇ ਵਿੱਚ ਰਹਿੰਦੀ, ਗੁਰੂ ਖਾਲਸਾ ਜੀ ਉਹਦਾ ਸੋਦਾ ਲਾਉਣਾ ਚਾਹੀਦਾ ਹੈ। ਇਉਂ ਗੁਰੂ ਖਾਲਸੇ ਕੋਲ ਇਹਨਾਂ ਨੇ ਬੇਨਤੀ ਕੀਤੀ।

ਕੋਲ ਫੜਾ ਦਿੱਤਾ ਸੀ। ਔਰ ਜਿਸ ਵੇਲੇ ਪਕੜ ਕੇ ਲਿਆਏ, ਕਾਲ ਕੋਠੜੀ ਵਿੱਚ ਕੈਦ ਕੀਤਾ, ਭਾਰੀ ਇਨਾਮ ਲੈਣ ਦਾ ਯਤਨ ਕੀਤਾ ਸੀ। ਇਸ ਤਰ੍ਹਾਂ ਉਹਨਾਂ ਸਿੱਖਾਂ ਨੇ ਬੇਨਤੀ ਕੀਤੀ ਕਢੂਵੇ ਪਿੰਡ ਵਾਲਿਆਂ ਨੇ ਤੇ ਸਲੋਂਦੀ ਪਿੰਡ ਵਾਲਿਆਂ ਨੇ। ਖਾਲਸਾ ਜੀ, ਜਿਹੜੀ ਜਾਨੀ ਖਾਂ ਤੇ ਮਾਨੀ ਖਾਂ ਦੀ ਅਣਸ ਚੱਲ ਰਹੀ ਹੈ ਨਾ, ਜਿਨ੍ਹਾਂ ਨੇ ਬਾਬਿਆਂ ਨੂੰ ਸ਼ਹੀਦ ਕਰਾਇਆ, ਜਰਾ ਕੁ ਖਾਲਸੇ ਨੂੰ ਚਾਹੀਦਾ ਵੀ ਉਹਨਾਂ ਦਾ ਸੌਦਾ

0: ਵਾਲਿਆਂ ਨੇ ਤੇ ਘਨੂਵੇ ਪਿੰਡ ਵਾਲਿਆ, ਇਹਨਾਂ ਦੋਨਾਂ ਪਿੰਡਾਂ ਵਾਲੇ ਸਿੱਖਾਂ ਨੇ ਬਾਬਾ ਜੱਸਾ ਸਿੰਘ ਜੀ ਨੂੰ ਮਰਿੰਡਾ ਸੋਧਣ ਦੀ ਸਲਾਹ ਦੇਣਾ ਕੀਤੀ ਹੈ।
1: ਮਾਰੋ ਅੱਬ ਛੱਡੋ ਨਾ,
0: ਕਹਿਣ ਲੱਗੇ ਖਾਲਸਾ ਜੀ ਸਾਡੀ ਬੇਨਤੀ ਹੈ, ਸਮਾਂ ਲੰਘ ਗਿਆ। ਇਹ ਜਾਨੀ ਖਾਂ ਤੇ ਮਾਨੀ ਖਾਂ ਦੇ ਜਿਹੜੇ ਚੱਲੇ ਆਉਂਦੇ ਨਾ ਅੱਗੋਂ ਹੰਕਾਰੀ ਪਾਪੀ ਪੁਰਸ਼, ਇਹਨਾਂ ਨੂੰ ਛੱਡਣਾ ਨਹੀਂ ਜੇ, ਇਹਨਾਂ ਨੂੰ ਦਿਲੋਂ ਤੋਂ ਹੀ ਜੜਾਂ ਤੋਂ ਹੀ ਇਹਨਾਂ ਦੀਆਂ ਜੜਾਂ ਮੁਕਾ ਦੇਣੀਆਂ ਨੇ। ਇਸ ਤਰ੍ਹਾਂ ਇਹਨਾਂ ਪਿੰਡਾਂ ਵਾਲਿਆਂ ਨੇ ਖਾਲਸੇ ਨੂੰ ਬੇਨਤੀ ਕੀਤੀ ਸੀ।
1: ਜੱਸਾ ਸਿੰਘ ਕੱਚ ਚੈਟ ਲਾਇਆ,
0: ਸਤਿਕਾਰਯੋਗ ਬਾਬਾ ਜੱਸਾ ਸਿੰਘ ਜੀ ਕੌਮੇ ਸੁਲਤਾਨ, ਇਹ ਇਹਨਾਂ ਨੇ ਗੱਲ ਤਾਂ ਭਲੀ ਪ੍ਰਕਾਰ ਸੁਣ ਲਈ, ਪਰ ਕੁਝ ਨਾ ਕੁਝ ਇਸ ਵੇਲੇ ਜੰਗ ਨੂੰ ਟਲਣਾ ਚਾਹੁੰਦੇ ਸਨ, ਕਿਉਂਕਿ ਅਜੇ ਜਿਹੜਾ ਅਬਦਾਲੀ ਹੈ ਉਹ ਲਾਹੌਰ ਤਖ਼ਤ ਤੇ ਬੈਠਾ ਹੋਇਆ ਹੈ। ਭਾਈ ਜੱਸਾ ਸਿੰਘ ਜੀ, ਬਾਬਾ ਜੱਸਾ ਸਿੰਘ ਜੀ ਬਹੁਤ ਦੂਰਾਂ ਦੇਸ਼ ਸੋਚ ਵਾਲੇ ਸਨ, ਜਿਨ੍ਹਾਂ ਨੇ ਦਿੱਲੀ ਵਿਖੇ ਰਹਿ ਕੇ ਮਾਤਾ ਜੀ ਮਾਤਾ ਸੁੰਦਰ ਕੌਰ ਜੀ ਤੋਂ ਗੁਰਮਤਿ ਵਿੱਦਿਆ ਸਾਰੀ ਹਾਸਲ ਕੀਤੀ ਸੀ ਆਦਿ।

ਬਾਤ ਕੀਤੀ ਸੀ ਤੇ ਲੰਮੇਰਾ ਸਮਾਂ ਰਹਿਣ ਕਰਕੇ ਤੇ ਇਹਨਾਂ ਦੀ ਬੋਲੀ ਵੀ ਹਮਕੋ ਤੁਮਕੋ ਬਣ ਗਈ ਸੀ। ਜਿਸ ਵੇਲੇ ਮਾਤਾ ਸੁੰਦਰ ਕੌਰ ਜੀ ਨੇ ਇੱਕ ਪੱਤਰਕਾ ਲੈ ਕੇ ਨਵਾਬ ਕਪੂਰ ਸਿੰਘ ਜੀ ਕੋਲ ਭੇਜਿਆ ਸੀ ਨਾ, ਵੀ ਇਹ ਸਾਡਾ ਹੀ ਪੁੱਤਰ ਸਮਝੋ, ਇਹਨਾਂ ਦਾ ਬੜਾ ਖਿਆਲ ਰੱਖਣਾ ਹੈ। ਤੇ ਨਵਾਬ ਕਪੂਰ ਸਿੰਘ ਜੀ ਨੇ ਬਹੁਤ ਵੱਡਾ ਖਿਆਲ ਰੱਖਿਆ ਸੀ, ਆਪ ਤੇ ਉਹ ਨਵਾਬ ਵੀ ਲੈਂਦਿਆਂ ਹੋਇਆ ਵੀ ਨਵਾਬ ਬਣਿਆ ਹੋਇਆ ਘੋੜਿਆਂ ਦੀ ਲਿੱਦ ਚੱਕਿਆ ਕਰਦੇ ਸੀ। ਤੇ ਸਰਦਾਰ ਜੱਸਾ ਸਿੰਘ, ਬਾਬਾ ਜੱਸਾ ਸਿੰਘ ਆਲੂ ਵਾਲੀ, ਉਦੋਂ ਕੋਈ ਬਹੁਤੀ ਲੰਬੇਰੀ ਉਮਰ ਨਹੀਂ ਸੀ, ਕੋਈ 14-15 ਸਾਲਾਂ ਦੇ ਸਨ। ਤਾਂ ਨਵਾਬ ਕਪੂਰ ਸਿੰਘ ਜੀ ਕਹਿਣ ਲੱਗੇ, ਜੱਸਾ ਸਿੰਘ ਜੀ, ਜਿੰਨੇ ਖਾਲਸੇ ਦੇ ਤਰਨਾ ਦਲ ਦੇ ਬੁੱਢੇ ਦਲ ਦੇ ਘੋੜੇ ਆ ਨਾ, ਇਹਨਾਂ ਨੂੰ ਦਾਣਾ ਦੇਣ ਦੀ ਤੁਹਾਡੇ ਜ਼ਿੰਮੇਵਾਰੀ ਹੈ। ਤੇ ਜਿਸ ਵੇਲੇ ਦਾਣਾ ਵੰਡਿਆ ਕਰਦੇ ਸੀ ਤਾਂ ਗੁਰੂ ਕੇ ਖਾਲਸੇ ਨੇ, ਨਿਹੰਗ ਫੌਜਾਂ ਨੇ ਦਾਣਾ ਲੈਣ ਵਾਸਤੇ ਆਉਣਾ ਤੇ ਉਹਨਾਂ ਨੇ ਛੇੜ ਪਾ ਦਿੱਤੀ, ਹਮਕੋ ਤੁਮਕੋ। ਉਹ ਜਦੋਂ ਕਹਿਣਾ ਹਮਕੋ ਤੁਮਕੋ ਜੀ ਦਾਣਾ ਦੇ ਦਿਓ, ਜੱਸਾ ਸਿੰਘ ਨੂੰ ਗੁੱਸਾ ਬੜਾ ਚੜ ਜਾਣਾ। ਕਈ ਦਿਨ ਤਾਂ ਏਦਾਂ ਹੀ ਲੰਘਦਾ ਰਿਹਾ। ਇੱਕ ਦਿਨ ਸਰਦਾਰ ਕਪੂਰ ਸਿੰਘ ਕੋਲ ਜਾ ਕੇ, ਨਵਾਬ ਜੀ ਕੋਲ ਜਾ ਕੇ ਕਹਿਣ ਲੱਗੇ, ਨਵਾਬ ਜੀ ਆਹ ਜਿਹੜੀ ਚਾਕਰੀ ਹੈ ਮੇਰੇ ਤੋਂ ਨਹੀਂ ਹੁੰਦੀ। ਕਹਿੰਦੇ ਕਿਉਂ? ਕਹਿੰਦੇ ਜੀ ਸਿੰਘਾਂ ਨੇ ਤੇ ਹਮਕੋ ਤੁਮਕੋ ਮੇਰਾ ਨਾਂ ਹੀ ਪਾ ਦਿੱਤਾ। ਨਵਾਬ ਕਪੂਰ ਸਿੰਘ ਹੱਸ ਕੇ ਕਹਿੰਦੇ, ਬਾਬਾ ਜੱਸਾ ਸਿੰਘ ਜੀ, ਤੁਸੀਂ ਮਾਤਾ ਜੀ ਤੋਂ ਵਿਦਿਆ ਹਾਸਲ ਕੀਤੀ ਹੈ, ਬਹੁਤ ਵੱਡੇ ਕੌਮੇ ਸੁਲਤਾਨ ਬਣ, ਮੈਂ ਤੇ ਇਹਨਾਂ ਦੇ ਘੋੜਿਆਂ ਦੀ ਲਿੱਦ ਚੁੱਕਦਾ ਸੀ, ਮੈਨੂੰ ਨਵਾਬੀ ਮਿਲ ਗਈ ਹੈ, ਤੁਸੀਂ ਇਹਨਾਂ ਦੇ ਘੋੜਿਆਂ ਨੂੰ ਦਾਣਾ ਵੰਡ ਦਿਓ, ਤੁਸਾਂ ਦੇ ਕੌਮੇ ਸੁਲਤਾਨ ਬਣ ਜਾਣ। ਔਰ ਬਾਦਸ਼ਾਹੀ ਮਿਲੀ ਸਰਦਾਰ ਜੱਸਾ ਸਿੰਘ ਜੀ ਆਲੂ ਵਾਲੀਏ, ਬੜੇ ਦੂਰ ਸੋਚ ਵਾਲੇ ਸਨ ਔਰ ਬੜੇ ਨੂੰ ਧੜਕ ਜਰਨੈਲ ਸਨ। ਉਸ ਵੇਲੇ ਚਾਹੁੰਦੇ ਸਨ ਵੀ ਮਰੰਡੇ ਵਾਲਾ ਜਿਹੜਾ ਜੰਗ ਹੈ ਪਹਿਲਾਂ ਹੁਣ ਨਾ ਕਰੀਏ, ਕਿਉਂਕਿ ਅਬਦਾਲੀ ਅਜੇ ਬਹੁਤ ਹੀ ਕੋਈ ਦੂਰ ਨਹੀਂ ਹੈ, ਸਮਾਂ ਨੀਤੀ

0: ਪੂਰਾ ਜਿੱਤਿਆ ਨਹੀਂ ਜਾਣਾ, ਗਿਲਜ਼ੇ ਪਠਾਨ ਨੇੜੇ ਨੇ, ਉਹ ਹੱਲੇ ਨਾਲ ਆ ਜਾਵਾਂਗੇ, ਆ ਜਾਣਗੇ। ਹੁਣੇ ਵੱਡਾ ਘੱਲੂਘਾਰਾ ਹੋ ਕੇ ਅਟਿਆ ਸਿੰਘ ਅਜੇ ਜ਼ਖਮੀ ਵੀ ਨੇ। ਇਹ ਸੋਚ ਬਾਬਾ ਜੱਸਾ ਸਿੰਘ ਜੀ ਸੋਚ ਰਹੇ ਸਨ।
1: ਹੁਣ ਕੀ ਮੌਤ ਆਈ ਨਹੀਂ ਨੇੜੇ।
0: ਪਰ ਭਾਈ ਰਤਨ ਸਿੰਘ ਜੀ ਕਹਿੰਦੇ ਜਦੋਂ ਮੌਤ ਆਉਂਦੀ ਹੈ ਨਾ, ਕਹਿੰਦੇ ਗਿੱਦੜ ਪਿੰਡ ਵੱਲ ਨੂੰ ਦੌੜਦਾ, ਪਰ ਮੁਰਿੰਡੇ ਵਾਲਿਆਂ ਦੀ ਹੁਣ ਮੌਤ ਜਿਹੜੀ ਹੈ ਉਹ ਬਿਲਕੁਲ ਨੇੜੇ ਆ ਗਈ। ਕਹਿੰਦੇ ਮੌਤ ਨੂੰ ਕੌਣ ਟਾਲੇਗਾ, ਮੌਤ ਉਹਨਾਂ ਦੀ ਨੇੜੇ ਆ ਗਈ ਸੀ।
1: ਕੌਣ ਸਕੇ ਉਹਨਾਂ ਹੋਣੀ ਪੇਰੇ।
0: ਕਹਿੰਦੇ ਹੁਣ ਜਿਹੜੀ ਮੁਰਿੰਡੇ ਵਾਲੇ ਜਾਨੀ ਖਾਂ ਮਾਨੀ ਖਾਂ ਦੇ ਗਾਂ ਤੁਰੇ ਆਉਂਦੇ ਨੇ, ਉਹਨਾਂ ਦੀ ਜਿਹੜੀ ਹੋਣੀ ਆ ਗਈ, ਹੋਣੀ ਨੂੰ ਕੌਣ ਟਾਲੇ। ਉਹ ਤੇ ਇੱਕ ਬਾਬਾ ਦੀਪ ਸਿੰਘ ਸੀ ਜਿਨ੍ਹਾਂ ਨੇ ਹੋਣੀ ਨੂੰ ਵਿਗਾਰਿਆ ਏ। ਆਪਣਾ ਸੀਸ ਤਲੀ ਤੇ ਰੱਖ ਕੇ 18 ਸਿਰ ਦਾ ਖੰਡਾ ਵਾਹੁੰਦੇ ਹੋਏ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਚ ਸੀਸ ਭੇਟਾ ਕਰਦੇ। ਉਹ ਕੇਵਲ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਹੈ, ਵਰਨਾ ਹੋਰ ਦੇ ਨਾਲ ਇਹ ਬਾਤ ਨੀ ਬਣਦੀ। ਹੋਣੀ ਨੇ ਵਿਗਾਰਿਆ ਸੀ, ਹੋਰ ਕੋਈ ਹੋਣੀ ਕਿਸੇ ਤੋਂ ਜਿੱਤੀ ਥੋੜੀ ਜਾਂਦੀ ਹੈ। ਹੁਣ ਇੱਥੇ ਭਾਈ ਰਤਨ ਸਿੰਘ ਜੀ ਲਿਖਦੇ ਨੇ ਵੀ ਉਹਨਾਂ ਦੀ ਹੋਣੀ ਨੇੜੇ ਆ ਗਈ ਸੀ, ਮੌਤ ਨੇੜੇ ਆ ਗਈ ਸੀ ਮੁਰਿੰਡੇ ਵਾਲਿਆਂ ਦੀ, ਕਿਉਂਕਿ ਪਾਪੀ ਨੂੰ ਮਾਰਨ ਵਾਸਤੇ ਉਹਦੇ ਪਾਪਾਂ ਦਾ ਭਾਂਡਾ ਹੀ ਇੰਨਾ ਭਰ ਜਾਂਦਾ, ਬਲਵਾਨ ਹੋ ਜਾਂਦਾ, ਉਹਦੇ ਪਾਪ ਹੀ ਉਹਨੂੰ ਗਰਕ ਕਰ ਦਿੰਦੇ ਨੇ, ਪਾਪੀ ਨੂੰ ਪਾਪ ਹੀ ਮਾਰ ਦਿੰਦੇ ਹਨ।
1: ਵਹਿਹੋਣੀ ਥੀ ਇਮਹੀ ਗੱਲ।
0: ਭਾਈ ਸਾਹਿਬ ਜੀ ਕਹਿੰਦੇ ਗੱਲ ਹੋਣੀ ਏਦਾਂ ਸੀ, ਇਹ ਕਲਗੀਧਰ ਪਾਤਸ਼ਾਹ ਨੇ ਕਲਾ ਹੀ ਏਦਾਂ ਵਿਖਾਉਣੀ ਸੀ ਵੀ ਮੁਰਿੰਡੇ ਵਾਲਿਆਂ ਦੀਆਂ ਜੜਾਂ ਵੀ ਖਾਲਸੇ ਨੇ ਪੱਟਣੀਆਂ ਸਨ।
1: ਅਕਾਲੋ ਬਹੀਰ ਪਯੋ ਉਦਰੇ ਚੱਲ।
0: ਅਕਾਲੋ ਦਾ ਅਰਥ ਹੁੰਦਾ ਜੀ ਅਚਨਚੇਤ। ਅਕਾਲੋ ਅਚਨ, ਬੰਦੇ ਨੇ ਜਾਣਾ ਇਸ ਪਾਸੇ ਹੋਵੇ ਤੇ ਕੁਦਰਤ ਵੱਲੋਂ ਮਤਾ ਕਰੇ ਪੂਰਬ ਕਹਿ ਤਾਈ ਪੱਛਮ ਹੀ ਲੈ ਜਾਤ, ਸਲਾਹ ਕਿੱਧਰ ਹੋਰ ਹੁੰਦੀ ਹੈ। ਕਹਿੰਦੇ ਕੁਦਰਤ ਵੱਲੋਂ ਖਾਲਸਾ ਜਿਹੜਾ ਸੀ ਉਹ ਮੁਰਿੰਡੇ ਵੱਲ ਨੂੰ ਅਚਾਨਕ ਚੱਲ ਪੈਣਾ ਕੀਤਾ। ਕੋਈ ਸਲਾਹ ਨਹੀਂ ਸੀ ਬਾਬਾ ਜੱਸਾ ਸਿੰਘ ਦੀ ਮੁਰਿੰਡੇ ਤੇ ਹੱਲਾ ਕਰਨ ਵਾਸਤੇ।
1: ਦੋਹਰਾ ਜੋ ਹੋਣੀ ਸੋ ਹੋਤ ਹੈ।
0: ਭਾਈ ਸਾਹਿਬ ਜੀ ਕਹਿੰਦੇ ਜਿਹੜੀ ਪਈ ਗੱਲ ਹੋਣੀ ਉਹ ਹੋ ਹੀ ਜਾਂਦੀ ਹੈ, ਤਾਂ ਹੀ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਚਿੰਤਾ ਤਾਂ ਕੀ ਕੀਜੀਐ ਜੋ ਅਣਹੋਣੀ ਹੋਏ। ਜਾਂ ਕਿਤੇ ਨਾ ਹੋਣੀ ਹੋਵੇ ਉਹਦੀ ਚਿੰਤਾ ਜਿਹੜੀ ਹੋਈ ਹੈ ਅੱਗੇ ਹੁੰਦੀ ਆ ਰਹੀ ਉਹਦੀ ਚਿੰਤਾ ਨਹੀਂ। ਕਹਿੰਦੇ ਇਸ ਤਰ੍ਹਾਂ ਜਿਹੜੀ ਹੋਣੀ ਸੀ ਉਹ ਹੋ ਕੇ

0: ਜਿਹੜੇ ਮੋਰਿੰਡੇ ਦੇ ਰੰਗੜ ਸਨ, ਰੰਗੜ ਤੇ ਗੁਜ਼ਰ ਕਲਗੀਧਰ ਪਾਤਸ਼ਾਹ ਮਹਾਰਾਜ ਨਾਲ ਹਮੇਸ਼ਾ ਉਲਟ ਹੀ ਲੜਦੇ ਰਹੇ ਨੇ, ਮੁਗਲ ਪਠਾਣਾ ਦੇ ਨਾਲ ਹੋ ਕੇ ਲੜਦੇ ਰਹੇ ਨੇ, ਸਾਰੇ ਮੋਰਿੰਡੇ ਵਾਲੇ ਰੰਗੜ ਸਨ ਮੁਗਲ ਪਠਾਣ। ਕਹਿੰਦੇ ਇਹਨਾਂ ਦਾ ਸਮਾਂ ਅਖੀਰ ਅੰਤ ਹੋਣ ਆ ਗਿਆ ਸੀ।
1: ਚੁਪਈ ਚਲੇ ਚੁੱਪ ਕਰ ਤਿਸੀ ਰਾਏ।
0: ਕਹਿੰਦੇ ਗੁਰੂ ਕਾ ਖਾਲਸਾ ਤੇ ਚੁੱਪ ਸ਼ਾਂਤੀ ਨਾਲ ਨਾ ਮੋਰਿੰਡੇ ਵਾਲੇ ਰਸਤੇ ਅੱਗੇ ਨੂੰ ਚੱਲ ਰਿਹਾ ਸੀ, ਪਰ
1: ਨੈ ਪਿਲਚਣ ਕੀ
0: ਪਿਲਚਣ ਪਿਲਚਣ ਹੁੰਦਾ ਕੋਈ ਮਰਜ਼ੀ ਨਹੀਂ ਹੈ ਵੀ ਜੰਗ ਕਰਨਾ, ਕੋਈ ਐਸੀ ਵਿਚਾਰ ਨਹੀਂ ਹੈ। ਬਾਬਾ ਜੱਸਾ ਸਿੰਘ ਜੀ, ਚੜ੍ਹਤ ਸਿੰਘ ਜੀ ਜਾ ਰਹੇ ਨੇ, ਪਿਲਚਣ ਕੀ ਨਹੀਂ ਸਲਾਹੇ। ਪਿਲਚਣ ਤੋਂ ਭਾਵ ਉਹਨਾਂ ਦੀ ਕੋਈ ਸਲਾਹ ਨਹੀਂ ਸੀ ਵੀ ਅਸੀਂ ਮੋਰਿੰਡੇ ਨਾਲ ਜੰਗ ਕਰਨਾ ਜਾਂ ਮੋਰਿੰਡੇ ਤੇ ਇਉਂ ਹੱਲਾ ਕਰਨਾ। ਭਾਵੇਂ ਘਨੌਣੀ ਵਾਲੇ ਪਿੰਡਾਂ ਨੇ ਤੇ ਸਲੌਂਦੀ ਪਿੰਡ ਵਾਲਿਆਂ ਨੇ ਬੇਨਤੀ ਜ਼ਰੂਰ ਕੀਤੀ, ਪਰ ਬਾਬਾ ਜੱਸਾ ਸਿੰਘ ਜੀ ਦੀ ਕੋਈ ਐਸੀ ਸਲਾਹ ਨਹੀਂ ਸੀ।
1: ਭਗਵਨ ਵਾਰਨ ਫੇਰ ਚਿਤਾਰੀ।
0: ਕਹਿੰਦੇ ਜਿਸ ਵੇਲੇ ਮੋਰਿੰਡੇ ਦੇ ਲਾਗੋਂ ਦੀ ਲੰਘਦੇ ਜਾਂਦੇ ਸੀ, ਕੰਡੋਗੇ ਪਿੰਡ ਵਾਲਿਆਂ ਨੇ ਫਿਰ ਗੱਲ ਖਾਲਸੇ ਨੂੰ ਚੇਤੇ ਤਾਂ ਜ਼ਰੂਰ ਕਰਾਈ ਵੀ ਇਸੇ ਨਗਰ ਦੇ ਦੁਸ਼ਟ ਸਨ ਜਾਨੀ ਖਾਂ ਤੇ ਮਾਨੀ ਖਾਂ, ਜਿਨ੍ਹਾਂ ਸਾਡੇ ਬਾਬਿਆਂ ਨੂੰ ਤੇ ਮਾਤਾ ਜੀ ਨੂੰ ਸ਼ਹੀਦ ਕਰਾਉਣ ਵਿੱਚ ਪੂਰਾ ਰੋਲ ਨਿਭਾਇਆ ਹੈ।
1: ਤੋਪੀ ਕਿਸੇ ਨਾ ਗੱਲ ਚਿਤ ਧਾਰੀ।
0: ਉਹਨਾਂ ਦੇ ਕਹਿਣ ਤੇ ਵੀ ਸਰਦਾਰ ਚੜ੍ਹਤ ਸਿੰਘ ਜੀ ਵੀ, ਸਰਦਾਰ ਜੱਸਾ ਸਿੰਘ ਰਾਮ ਕੜੀਆ ਜੀ ਵੀ ਨੇ ਟਾਲਣ ਦੇ ਵਿੱਚ ਹੀ ਕੋਸ਼ਿਸ਼ ਕੀਤੀ ਵੀ ਨਹੀਂ ਇੱਥੇ ਗੱਲ ਕੋਈ ਹੱਲਾ ਕਰਨਾ ਜੇ।
1: ਸੋ ਲੱਕ ਗਯੋ ਜੋ ਦਲ ਤੋਂ ਪਾਰੋ।
0: ਇਸ ਤਰ੍ਹਾਂ ਕੁਝ ਦਲ ਜਿਹੜਾ ਸੀ ਨਾ ਮੋਰਿੰਡੇ ਨੂੰ ਅਗਾਂਹ ਲੰਘ ਗਿਆ, ਕਿਉਂਕਿ ਜਿਹੜੀ ਬਹੀਰ ਸੀ ਮੁਖੀ ਮੁਖੀ ਸਿੰਘ ਬਾਬਾ ਜੱਸਾ ਸਿੰਘ ਆਲੂ ਵਾਲੀਏ, ਸਰਦਾਰ ਚੜ੍ਹਤ ਸਿੰਘ ਵੀ, ਸਰਦਾਰ ਸ਼ਾਮ ਸਿੰਘ, ਇਹ ਮੁਖੀ ਮੁਖੀ ਤਾਂ ਮੋਰਿੰਡੇ ਨੂੰ ਪਾਰ ਜਦੋਂ ਕਰ ਗਏ ਤਾਂ
1: ਰਹੋ ਸੋਚੋ ਤਨੇ ਵਾਰੋ।
0: ਕੋਈ ਥੋੜਾ ਜਿਹਾ ਥਨੋ ਹੁੰਦਾ ਜਥੇ ਦਾ ਨਾਮ, ਥੋੜਾ ਜਿਹਾ ਜਥਾ, ਕੋਈ 15-20 ਸਿੰਘਾਂ ਦਾ ਜਥਾ ਜਿਹੜਾ ਸੀ ਉਹ ਅਜੇ ਪਿਛਾਂ ਆ ਰਿਹਾ ਤੇ ਕੁਝ ਜਥਾ ਜਿਹੜਾ ਹੈ ਉਹ ਮੋਰਿੰਡਾ ਪਾਰ ਕਰ ਚੁੱਕਾ ਸੀ।
1: ਕਰਨ ਹਾਰ ਨੇ ਸੋ ਕਰੇ।
0: ਪਰ ਕਰਨ ਵਾਲੇ ਪਰਮਾਤਮਾ ਨੇ ਜੋ ਕਰਨਾ ਉਹ ਕਰ ਦਿੰਦਾ, ਕਰਨ ਕਾਰਨ ਪ੍ਰਭ ਇੱਕ ਹੈ, ਉਹ ਜ਼ਰੂਰੀ ਹੋ ਜਾਂਦਾ, ਜਿਹੜਾ ਕਰਨ ਵਾਲਾ ਮੇਰਾ ਵਾਹਿਗੁਰੂ ਹੈ ਉਹਦੇ ਹੁਕਮ ਨੂੰ ਖਾਲਸਾ ਜੀ ਕਦੇ ਕੋਈ ਟਾਲ ਨਹੀਂ ਸਕਦਾ।
1: ਹੁਣ ਹਾਰ ਕਬ ਜਾ ਸੋ ਟਰੀ।
0: ਭਾਈ ਰਤਨ ਸਿੰਘ ਜੀ ਕਹਿੰਦੇ ਦੱਸੋ ਕਦੇ ਵੀ ਹੁਣ ਹਾਰ ਵੀ ਕਦੇ ਟਲੀ ਹੈ? ਨਹੀਂ ਟਲਦੀ। ਬੰਦਾ ਕਹਿੰਦਾ ਜੀ ਜੇ ਇੱਧਰ ਨਾ ਜਾਂਦਾ ਤੇ ਆਹ ਨਾ ਹੁੰਦਾ, ਜੇ ਸਾਡੇ ਕੋਲ ਥੋੜੀ ਹੁੰਦੀ ਹੈ, ਜੇ ਤੇ ਗੁਰੂ ਕੋਲ ਹੁੰਦੀ ਹੈ। ਤੁਸੀਂ ਬਚਨ ਪੜ੍ਹਦੇ ਹੋ ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਤੇ ਮੇਰੇ ਗੁਰੂ ਕੋਲ ਹੈ ਨਾ, ਜੇ ਬੰਦੇ ਕੋਲ ਨਹੀਂ ਹੁੰਦੀ। ਕਹਿੰਦੇ ਹੁਣ ਹੀ ਕਦੇ ਟਲਦੀ ਨਹੀਂ ਹੈ।
1: ਰੱਬ ਸਬੱਬ ਜੋ ਕਰਾਇਆ ਲੋੜੇ।
0: ਰੱਬ ਸਬੱਬ ਜੋ ਕਰਾਇਆ ਲੋੜੇ, ਰੱਬ ਸਬੱਬ ਉਹ ਸਬੱਬ ਬਣ ਜਾਂਦੇ ਨੇ ਜੋ ਰੱਬ ਕਰਾਉਣਾ ਚਾਹੁੰਦਾ, ਕੁਦਰਤ ਵੱਲੋਂ ਸਬੱਬ ਬਣ ਜਾਂਦੇ ਨੇ, ਉਹਨਾਂ ਸਬੱਬਾਂ ਮੁਤਾਬਕ ਪਰਮਾਤਮਾ ਦੇ ਹੁਕਮ ਮੁਤਾਬਕ ਹੀ ਸਭ ਕੁਝ ਹੁੰਦਾ ਹੈ।
1: ਸੋ ਸਬੱਬ ਇੱਕ ਪਲ ਮੈਂ ਜੋਰੈ।
0: ਵੇਖੋ ਮੇਰਾ ਵਾਹਿਗੁਰੂ ਇੰਨਾ ਬੇਅੰਤ ਹੈ ਨਾ ਖਾਲਸਾ ਜੀ, ਇੰਨਾ ਬੇਅੰਤ ਹੈ। ਜਿਹੜਾ ਸਬੱਬ ਨਾ ਬਣਦਾ ਹੋਵੇ ਨਾ, ਸਬੱਬ ਸਮਝ ਕੇ ਸਬੱਬ ਨਾ ਬਣਦਾ ਹੋਵੇ, ਉਹ ਸਬੱਬ ਜਿਹੜਾ ਉਹ ਗੱਲ ਜਿਹੜੀ ਹੈ ਉਹ ਪਰਮਾਤਮਾ ਇੱਕ ਪਲ ਦੇ ਵਿੱਚ, ਪਲ ਨੂੰ ਵੀ ਦੇਰੀ ਲੱਗਦੀ ਹੈ, ਅੱਖ ਚਮਕਣ ਵਿੱਚ ਉਹ ਸਬੱਬ ਗੱਲ ਬਣ ਜਾਂਦੀ ਹੈ ਜਿਹੜੀ ਨਾ ਬਣਨ ਵਾਲੀ। ਕਈ ਵਾਰ ਅੰਦਰੋਂ ਗੱਲ ਹੀ ਨਹੀਂ ਆਉਂਦੀ, ਉਹ ਸਬੱਬ ਗੱਲ ਐਸੀ ਮਾਰਜ ਫੋਰ ਦਿਓ ਗੱਲ ਆ ਜਾਂਦੀ ਹੈ। ਉਹ ਸਾਰੀ ਕੁਦਰਤ ਕਲਾ ਜਿਹੜੀ ਹੈ ਉਹ ਮੇਰੇ ਸੱਚੇ ਪਾਤਸ਼ਾਹ ਜੀ ਦੀ ਆਪ ਵਰਤਦੀ ਹੁੰਦੀ ਹੈ।
1: ਕਿਚਕ ਪਿਆਸੇ ਸਿੰਘ ਤੈ
0: ਪੈ। ਕੁਝ ਸਿੰਘ ਤੁਸੀਂ ਸੁਣਿਆ ਵੀ ਆ ਗਾਂਹ ਲੰਘ ਗਏ, ਕੁਝ ਸਿੰਘ ਪਿੱਛੇ ਨੇ। ਜਿਹੜੇ ਪਿੱਛੇ ਸਿੰਘ ਰਹਿ ਗਏ ਸੀ ਨਾ ਥੋੜੇ ਜਿੰਨੇ, ਉਹ ਕੁਦਰਤ ਵੱਲੋਂ ਸਬੱਬ ਕੀ ਬਣਿਆ ਵੀ ਉਹਨਾਂ ਨੂੰ ਤੇਹ ਲੱਗ ਗਈ। ਤੇ ਸਮਝਦੇ ਹੋ ਪਿਆਸ, ਪਾਣੀ ਪੀਣ ਦੀ, ਉਹਨਾਂ ਨੂੰ ਪਿਆਸ ਲੱਗ ਜਾਣਾ ਕੀਤੀ।
1: ਪਾਣੀ ਪੀਵਨ ਢਿੱਗ ਪਿੰਡ।
0: ਸਬੱਬ ਵੇਖ ਲਓ ਬਣ ਗਿਆ, ਕੀ ਸਬੱਬ ਬਣਿਆ? ਉਹ ਜਿਹੜੇ ਥੋੜੇ ਰਹਿ ਗਏ ਨਾ ਪਿੱਛੇ ਜੀ, ਉਹਨਾਂ ਨੂੰ ਪਿਆਸ ਲੱਗੀ ਤੇ ਉਹ ਲੰਘਦੇ ਲੰਘਦੇ ਕਹਿੰਦੇ ਬਾਕੀ ਖਾਲਸਾ ਤੇ ਗਾਂਹ ਲੰਘ ਗਿਆ ਤੇ ਚਲੋ ਆਪਾਂ ਮੋਰਿੰਡੇ ਚੋਂ ਪਾਣੀ ਪੀ ਚੱਲਦੇ ਹਾਂ। ਇਹ ਹੁਣ ਸਬੱਬ ਬਣ ਗਿਆ, ਵੇਖੋ ਗਾਂਹ ਕੁਝ ਲੰਘ ਗਏ ਨੇ, ਉਹ ਸਬੱਬ ਬਣਿਆ ਵੀ ਪਾਣੀ ਪੀ ਲੈਣਾ ਕਰੀਏ। ਲੰਘਦੇ ਲੰਘਦੇ ਤੁਸੀਂ ਕਿਧਰੇ ਪਿੰਡਾਂ ਥਾਵਾਂ ਤੋਂ ਲੰਘਦੇ ਹੋ ਪੰਜਾਬ ਚ ਤੇ ਨਿੱਕ ਨਲਕਾ ਕੋਈ ਉਹ ਹੈਂਡ ਪੰਪ ਪੀ ਲੈਂਦੇ ਹੋ, ਕਹਿੰਦੇ ਆ ਸਾਹਮਣੇ ਖੂਹ ਹੈ ਵੀ ਇੱਥੋਂ ਪਾਣੀ ਪੀ ਲੈਣਾ ਕਰੀਏ।
1: ਭਾਗ ਸਿੰਘ ਗਡਵਈ ਕਲਾਇਓ।
0: ਇਸ ਜਥੇ ਵਿਚ ਇਕ ਸਤਕਾਰ ਯੋਗ ਸਰਦਾਰ ਭਾਗ ਸਿੰਘ ਨੇ ਬੜੇ ਗੁਰਮੁਖ ਮੰਨੇ ਪਰਮੰਨੇ ਸਨ, ਇਹਨਾਂ ਨੇ ਆਪਣੇ ਗੜਵਈ ਨੂੰ ਘਲਾਇਆ ਵੀ ਗੜਵਈ ਸਿੰਘ ਗੜਵਾ ਚੱਕਣ ਵਾਲੇ ਵੀ ਜਾ ਭਾਈ ਇਥੋਂ ਖੂਹ ਤੋਂ ਮਰਿੰਡੇ ਚੋਂ ਪਾਣੀ ਭਰ ਲੈ ਕੇ ਆਉਣਾ ਕਰ।
1: ਜੈ ਗਡਵੋ ਖੂਹੇ ਖਤਾਇਓ।
0: ਕਹਿੰਦੇ ਜਿਸ ਵੇਲੇ ਸਰਦਾਰ ਭਾਗ ਸਿੰਘ ਜੀ ਦੇ ਗੜਵਈ ਨੇ ਜਾ ਕੇ ਖੂਹ ਦੇ ਵਿਚ ਡੋਲ ਗੜਵਾ ਜਿਹੜਾ ਲਮਕਾਉਣਾ ਕੀਤਾ, ਲੱਜ ਨਾਲ ਥੱਲੇ ਲਮਕਾਉਂਦੇ ਨੇ ਪਾਣੀ ਕੱਢਣ ਵਾਸਤੇ, ਜਦੋਂ ਖੂਹ ਦੇ ਵਿਚ ਲਮਕਾਉਣਾ ਕੀਤਾ ਤਾਂ
1: ਰਣ ਸਿੰਘ ਦਇਆ ਸਿੰਘ ਕੜਵੇ ਵਾਲ।
0: ਇੰਨੇ ਚਿਰ ਨੂੰ ਕਢੂਏ ਨਗਰ ਦੇ ਦੋਨੋਂ ਸਿੰਘ ਭਾਈ ਰਣ ਸਿੰਘ ਜੀ ਤੇ ਭਾਈ ਦਇਆ ਸਿੰਘ ਜੀ, ਦੋ, ਇੱਕ ਤੇ ਗੁਰਮੁਖ ਆਪਣਾ ਭਾਗ ਸਿੰਘ ਦਾ ਗੜਵਈ ਆ ਗਿਆ ਤੇ ਦੋ ਪਾਣੀ ਪੀਣ ਨੂੰ ਹੋਰ ਆ ਗਏ ਨੇ, ਭਾਈ ਰਣ ਸਿੰਘ ਜੀ ਤੇ ਭਾਈ ਦਇਆ ਸਿੰਘ, ਇਹ ਕਢੂਏ ਨਗਰ ਦੇ ਦੋਨੋਂ ਨੇ। ਇਹਨਾਂ ਨੇ ਵੀ ਕਹਿੰਦੇ ਵੀ ਅਸੀਂ ਵੀ ਬਾਬਾ ਜੀ ਭੱਜ ਕੇ ਜਲ ਛਕ ਆਈਏ, ਉਹ ਵੀ ਕੁਦਰਤ ਵੱਲੋਂ ਪਾਣੀ ਪੀਣ ਵਾਸਤੇ ਜਿੱਥੇ ਪਹੁੰਚ ਜਾਣਾ ਕੀਤਾ।
1: ਪੀਵਨ ਪਾਣੀ ਗਏ ਉਸ ਨਾਲ,
0: ਪਾਣੀ ਪੀਣ ਵਾਸਤੇ ਇਹ ਵੀ ਉਹਨਾਂ ਦੇ ਨਾਲ ਗਏ, ਤਿੱਥੇ ਪਹੁੰਚ ਜਾਣਾ ਕੀਤਾ ਸੀ ਖਾਲਸਾ ਜੀ।
1: ਦੋਹਰਾ ਸਸਤਰ ਫੜੇ ਰੰਗੜ ਖੜੇ,
0: ਜਦੋਂ ਸਿੰਘਾਂ ਨੂੰ ਦੇਖਿਆ ਹੋਣੀ ਗੱਲ ਬਣ ਗਈ, ਉਹਨਾਂ ਰੰਗੜਾਂ ਨੇ ਮੁਰੰਡੇ ਵਾਲਿਆਂ ਨੇ ਸ਼ਸਤਰ ਫੜ ਕੇ ਜੰਗ ਵਾਸਤੇ ਤਿਆਰ ਹੋ ਗਏ, ਸਿੰਘਾਂ ਦੀ ਤੇ ਕੋਈ ਰਾਹ ਹੀ ਨਹੀਂ ਹੈ। ਕਹਿੰਦੇ ਉਹ ਅੱਗੋਂ ਸ਼ਸਤਰ ਫੜ ਕੇ ਇਹਨਾਂ ਸਿੰਘਾਂ ਨਾਲ ਜਿਹੜੇ ਪਾਣੀ ਪੀਣ ਗਏ ਸੀ ਨਾ ਜੀ, ਉਹਨਾਂ ਨਾਲ ਜੰਗ ਕਰਨ ਵਾਸਤੇ ਤਿਆਰ ਹੋ ਗਏ।
1: ਉਪਰ ਬੁਰਜਣਾ
0: ਉੱਤੇ ਬੁਰਜਾਂ ਤੇ ਖੜ ਗਏ ਤੇ ਸ਼ਸਤਰ ਵਿਖਾ ਰਹੇ ਨੇ ਤੇ ਮੰਦ ਬੋਲ ਬੋਲਦੇ ਨੇ, ਗਾਲੀ ਗਲੋਚ ਸਿੰਘਾਂ ਨੂੰ ਕਰਨੀ ਸ਼ੁਰੂ ਕਰ ਦਿੱਤੇ।
1: ਦੇ ਗਾਲੀ ਬਹੁਤ ਕੈ,
0: ਕਹਿੰਦੇ ਗਾਲਾਂ ਕੱਢ ਕੱਢ ਕੇ ਸਿੰਘਾਂ ਨੂੰ ਬਹੁਤ ਬੁਰੇ ਭਲੇ ਬੋਲ ਜਿਹੜੇ ਜਲ ਛਕਣਗੇ ਉਹਨਾਂ ਨੂੰ ਕਹਿਣ ਲੱਗੇ ਨੇ।
1: ਮਨਾ ਕਰੇ ਨਾ ਕੋ,
0: ਕਹਿੰਦੇ ਕੋਈ ਉਹਨਾਂ ਨੂੰ ਮਨਾ ਨੀ।

0: ਵੇਲੇ ਐਸੀਆਂ ਗਾਲਾਂ ਕੱਢਣੀਆਂ ਸ਼ੁਰੂ ਕੀਤੀਆਂ ਭਾਈ ਸਾਹਿਬ ਜੀ ਕਹਿੰਦੇ ਇੱਥੇ ਨਹੀਂ ਲਿਖਦੇ ਪਰ ਇੰਨੀ ਗੱਲ ਕਹਿੰਦੇ ਬੁਰੀ ਬੁਰੀ ਤੋਂ ਭਾਵ ਬਹੁਤ ਭੈੜਾ ਬੋਲ ਜਿਹੜੇ ਨੇ ਉਹ ਕਹਿਣਾ ਕੀਤੇ ਸਨ
1: ਵਿੱਚ ਗੁਰਿਓਨ ਸਿੰਘਨ ਮਿਲਾ
0: ਕੈਸੀਆਂ ਬੋਲ ਉਹਨਾਂ ਸਿੰਘਾਂ ਦੇ ਨਾਲ ਮੇਰੇ ਵੱਡੇ ਗੁਰੂ ਸਾਹਿਬਾਨਾਂ ਦੇ ਕਲਗੀਧਰ ਪਾਤਸ਼ਾਹ ਜੀ ਦਾ ਨਾਮ ਲੈ ਕੇ ਵੀ ਭੈੜੇ ਬੋਲ ਬੋਲਣਾ ਕੀਤੇ
1: ਕਾਲਾ ਰੱਸਾ ਸੀਤ ਸੀਟਕਾ
0: ਇੱਕ ਕਾਲਾ ਰੱਸਾ ਜਿਹੜਾ ਸੀ ਨਾ ਕਾਲੇ ਰੰਗ ਦਾ ਰੱਸਾ ਉਹਨੂੰ ਏਦਾਂ ਉੱਪਰ ਘੁਮਾਉਣਾ ਕੀਤਾ ਉਹਨਾਂ ਨੇ ਉੱਚੀ ਜਗ੍ਹਾ ਤੇ ਖੜੇ ਨੇ ਤੇ ਉਹ ਰੱਸਾ ਘੁਮਾ ਕੇ ਕਾਲੇ ਰੰਗ ਦਾ ਕੀ ਕਹਿੰਦੇ ਨੇ
1: ਦਿਖਲਾਇਓ ਰੰਗੜ ਕੁੰਭਾ
0: ਉਹਨਾਂ ਰੰਗੜਾਂ ਨੇ ਘੁਮਾ ਕੇ ਸਿੰਘਾਂ

0: ਉਸ ਵੇਲੇ ਸਿੰਘਾਂ ਨੇ ਦੇਖਿਆ ਵੀ ਇਹ ਜਿਹੜਾ ਰੱਸਾ ਇਸ਼ਾਰਾ ਕਰਦੇ ਨੇ, ਕਾਲੇ ਰੱਸੇ ਦਾ ਇਸ਼ਾਰਾ ਕੀ ਕਰਦੇ ਨੇ, ਇਸ਼ਾਰਾ ਇਹ ਕਰਦੇ ਨੇ ਵੀ ਜਿਹੜੇ ਤੁਹਾਡੇ ਸਿਰ ਦੇ ਕਾਲੇ ਰੋਮ ਆ ਨਾ, ਉਹ ਕਾਲਾ ਰੱਸਾ ਘੁਮਾ ਕੇ ਉਹਨਾਂ ਦਾ ਸਵਾਲ ਇਹ ਚੱਲ ਰਿਹਾ ਵੀ ਅਸੀਂ ਉਹਨਾਂ ਵਾਲਾਂ ਨੂੰ ਕਤਲ ਕਰਕੇ ਇਹਦਾ ਰੱਸਾ ਵੱਟ ਕੇ ਇਸੇ ਰੱਸੇ ਦੇ ਨਾਲ ਤੁਹਾਨੂੰ ਫਾਹੇ ਚਾੜਾਂਗੇ। ਉਹ ਰੱਸੇ ਨਾਲ ਇਸ਼ਾਰਾ ਇਹ ਕਰਦੇ ਨੇ, ਕਾਲਾ ਸੀਂਹੜ ਕਹਿੰਦੇ ਵਾਲ, ਤੁਹਾਡੇ ਵਾਲਾਂ ਦਾ ਕਾਲਾ ਰੱਸਾ ਵੱਟਾਂਗੇ ਅਸੀਂ।
1: ਪਿਓ ਪੁਰਾਨੋ ਬਹੁਤ ਗਹੀਰਾ,
0: ਫਿਰ ਕਹਿਣਾ ਵੀ ਉਹਨਾਂ ਸ਼ੁਰੂ ਕਰ ਦਿੱਤਾ ਤੇ ਰੱਸਾ ਪੁਰਾਣਾ ਹੋ ਗਿਆ, ਤੁਹਾਡੇ ਰੋਮਾਂ ਦਾ ਅਸੀਂ ਨਵਾਂ ਰੱਸਾ ਵੱਟਾਂਗੇ।
1: ਅਬ ਹਮ ਬਾਲ ਨਵੇਂ ਨੇ ਜਾਵਾ,
0: ਅਤੇ ਹੁਣ ਤੁਹਾਡੇ ਨਵੇਂ ਵਾਲ ਅਸੀਂ ਕਤਲ ਕਰਕੇ ਉਹਨਾਂ ਦੇ ਰੱਸੇ ਵੱਟਾਂਗੇ।
1: ਹਮਸੋ ਮੁੜ ਕੇ ਜੰਗ ਮਚਾਵਾ,
0: ਇੱਦਾਂ ਕਹਿਣ ਲੱਗੇ ਜੀ ਸਾਡੇ ਨਾਲ ਅੜ ਕੇ ਉਹ ਮਰਿੰਡੇ ਦੇ ਜਿਹੜੇ ਸਨ ਕਰੰਗੜ, ਸਾਡੇ ਨਾਲ ਅੜ ਕੇ ਜੰਗ ਕਰੋ। ਬਾਬਾ ਜੱਸਾ ਸਿੰਘ ਦੀ ਟਾਲਦੇ ਹੀ ਸਨ, ਪਰ ਹੁਣ ਜਦੋਂ ਛਾਤੀ ਦੇ ਕੋਈ ਚੜ ਆਵੇ ਤੇ ਫਿਰ ਕੀ ਕਰਨਾ ਪੈਂਦਾ, ਕਹਿੰਦੇ ਸਾਡੇ ਨਾਲ

0: ਜੇ ਤਾਕਤ ਵਾਲੇ ਹੋ ਤੇ ਇੱਧਰ ਸਾਡੇ ਵੱਲੇ ਆਉਣਾ ਕਰੋ।
1: ਤੁਮਰੇ ਗੁਰ ਕੇ ਹਮ ਪੁੱਤਰ ਮਾਰੇ,
0: ਕਹਿਣ ਲੱਗੇ ਉੱਚੀ ਆਵਾਜ਼ ਦੇ ਕੇ, ਤੁਹਾਡੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੂੰ ਅਸਾਂ ਨੇ ਸ਼ਹੀਦ ਕਰਵਾਇਆ ਸੀ।
1: ਤਮ ਮਾਰਨ ਕੋ ਹਮ ਪ੍ਰੇਤਿਆਰ,
0: ਕਹਿੰਦੇ ਉਹਨਾਂ ਨੂੰ ਤੇ ਸ਼ਹੀਦ ਕਰਵਾ ਦਿੱਤਾ ਸੀ, ਹੁਣ ਤੁਹਾਨੂੰ ਮਾਰਨ ਵਾਸਤੇ ਵੀ ਅਸੀਂ ਤਿਆਰ।

0: ਤੇ ਤੁਹਾਡਾ ਤੇ ਸਾਡਾ ਸੂਤ ਨਹੀਂ ਹੋ ਸਕਦਾ, ਅਸੀਂ ਰਾਜਪੂਤ ਤੁਹਾਨੂੰ ਟੱਕਰਾਂਗੇ।
1: ਕਡਵਨ ਵਾਲਨ ਜਿਉਂ ਸੁਣ ਲਈ,
0: ਭਾਈ ਰਤਨ ਸਿੰਘ ਜੀ ਕਹਿੰਦੇ ਕਢੋਵੇ ਨਗਰ ਵਾਲਿਆਂ ਨੇ ਜਦੋਂ ਉਹਨਾਂ ਦੇ ਇਹ ਬੋਲ ਮੰਦੇ ਸੁਣੇ ਤਾਂ ਇਹ ਸਾਰਾ ਕੁਝ ਵੇਖਿਆ, ਵਾਲਾਂ ਦਾ ਰੱਸਾ ਵੱਟਾਂਗੇ ਜਦੋਂ ਉਹਨਾਂ ਨੇ ਸੁਣਿਆ ਤਾਂ।
1: ਅੱਗਿਓਂ ਉਨਕ ਪੀ ਗਾਲੀ ਦਈ,
0: ਫਿਰ ਉਦਾਂ ਦੇ ਬੋਲ ਉਹਨਾਂ ਨੇ ਵੀ ਸ਼ੁਰੂ ਕਰ ਦਿੱਤੇ, ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ।
1: ਦੋਹਰਾ ਸੁਨ ਰੰਗੜਨ ਨੇ ਤਬੈ ਦਿਨੀ,
0: ਗੋਲੀ ਚਲਾਈ
1: ਚਲ।

0: ਸਭ ਕਹੀ।
1: ਉਸ ਵੇਲੇ ਕਢੂਵੇ ਨਗਰ ਵਾਲੇ ਸਾਰਿਆਂ ਨੇ ਬਚਨ ਕਹਿ ਦੇਣਾ ਕੀਤਾ ਖਾਲਸਾ ਜੀ।
0: ਭਾਂਬੜ ਦਿਓ ਮਚਾ,
1: ਇਸ ਤਰ੍ਹਾਂ ਭਾਂਬੜ ਕੇ ਅੱਗ ਲਾ ਕੇ ਤੁਹਾਨੂੰ ਫੂਕ ਦਿਆਂਗੇ।

0: ਕਹਿੰਦੇ ਇਸ ਤਰ੍ਹਾਂ ਉਹੀ ਗੱਲ ਕਢੋਵੇ ਤੇ ਸਲੋਂਦੀ ਵਾਲਿਆਂ ਨੇ ਗੱਲ ਇਕੱਠੇ ਹੋ ਕੇ ਆਵਾਜ਼ ਦਿੱਤੀ ਹੈ।
1: ਸੀਡ ਕਮਾਏ ਜੋ ਰੰਗੜ ਕਹੀ,
0: ਜਿਹੜੀ ਸੀਡ ਘੁਮਾ ਕੇ ਰੱਸਾ ਘੁਮਾ ਕੇ ਰੰਗੜਾਂ ਨੇ ਕਿਹਾ ਸੀ ਤੇ ਓਦਾਂ ਦਾ ਜਵਾਬ ਇਹਨਾਂ ਗੁਰਮੁਖਾਂ ਨੇ ਅੱਗੇ ਦਿੱਤਾ ਵੀ ਇਹਦੇ ਨਾਲ ਤੁਹਾਨੂੰ ਬੰਨ ਬੰਨ ਕੇ ਮਾਰਾਂਗੇ।
1: ਗੁਰੂ ਪੁੱਤਰਨ ਕੇ ਨਾਮ ਸੁਨਾ,
0: ਜਿਸ ਵੇਲੇ ਸਤਿਗੁਰੂ ਮਹਾਰਾਜ ਦੇ ਸਾਹਿਬਜ਼ਾਦਿਆਂ ਦੇ ਨਾਮ ਇਹਨਾਂ ਗੁਰਮੁਖਾਂ ਨੇ ਸੁਣੇ ਵੀ ਤੁਹਾਨੂੰ ਅਸੀਂ ਸ਼ਹੀਦ ਕਰਵਾਏ ਹਨ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਮਾਤਾ ਜੀ,
1: ਅਗਨ ਉਪਰ ਜਿਮ ਕਿਤ ਡੁਲਾ,
0: ਕਹਿੰਦੇ ਅੱਗ ਮੱਚਦੀ ਹੋਵੇ ਤੇ ਘਿਓ ਹੋਰ ਪਾ ਦਿਓ ਤੇ ਲਾਟਾਂ ਨਿਕਲਦੀਆਂ ਹੀ ਨਾ। ਸਿੰਘ ਤੇ ਪਹਿਲਾਂ ਵੀ ਰਸ ਸਨ, ਕਿਵੇਂ ਸਾਡੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾਇਆ। ਜ਼ਖਮਾਂ ਤੇ ਲੂਣ ਲਾਉਣ ਵਾਲੀ ਗੱਲ ਹੋ ਗਈ ਨਾ ਜਦੋਂ ਸਾਹਿਬਜ਼ਾਦਿਆਂ ਦੇ ਨਾਮ ਲਏ। ਫਿਰ ਹੁਣ ਸਿੰਘ ਜਿਹੜੇ ਮੰਨ ਲਓ ਇਉਂ ਵੀਰ ਰਸ ਵਿੱਚ ਆਏ ਨੇ ਜਿਵੇਂ ਬਲਦੀ ਅੱਗ ਤੇ ਘਿਓ ਪਾ ਦਈਏ ਜੇ।
1: ਸੁਣ ਤਪਾਸ ਦੇ ਸਭ ਸਿੰਘ ਬੋਲੇ,
0: ਜਿਹੜੇ ਕੋਲ ਸਿੰਘ ਸਨ ਉਹ ਸਾਰੇ ਉੱਚੀ ਆਵਾਜ਼ ਨਾਲ ਇਉਂ ਮੁੱਖ ਤੋਂ ਬਚਨ ਬੋਲੇ ਸਨ।
1: ਜਨ ਬਰੁੱਧ ਤੈ ਕੁੱਪੇ ਡੋਲੇ,
0: ਕਹਿੰਦੇ ਇਉਂ ਸਮਝ ਲਓ ਜਿਵੇਂ ਇੱਕ ਜਗ੍ਹਾ ਤੇ ਬਹੁਤ ਸਾਰਾ ਬਰੂਦ ਨੱਪਿਆ ਹੋਵੇ, ਬੰਬ ਇਕੱਠਾ ਕੀਤਾ ਬਰੂਦ, ਇੱਕਦਮ ਉਹਨੂੰ ਅੱਗ ਲਾ ਦਈਏ ਤੇ ਫਟਦਾ ਨਾ, ਧਮਾਕਾ ਹੁੰਦਾ ਹੈ। ਉਹਨਾਂ ਦੇ ਜਿਹੜੇ ਬੋਲ ਸਨ ਭਈ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾਏ, ਇਉਂ ਭਾਵ ਸਿੰਘ ਭੜਕੇ ਨੇ ਜਿਵੇਂ ਬਰੂਦ ਫਟਦਾ ਹੈ।
1: ਤਾਰਾ ਸਿੰਘ ਕੋ ਸੋ ਖਤਿਆਈ,
0: ਤੇ ਉਸ ਵੇਲੇ ਬਾਬਾ ਤਾਰਾ ਸਿੰਘ ਜੀ ਬਹੁਤ ਵੀਰ ਰਸ ਵਿੱਚ ਆਏ ਸਨ।
1: ਸੁਥਰੀ ਉਨ ਦਈ ਤੁਰਤ ਬਜਾ,
0: ਬਾਬਾ ਤਾਰਾ ਸਿੰਘ ਜੀ ਨੇ ਉਸੇ ਵੇਲੇ ਸੋਥਰੀ ਕੇ ਨਗਾਰੇ ਤੇ ਦਮ ਦਮ ਕਰਦੀ

0: ਨਾਲ ਹੋ ਜਾਵੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਦੇ ਮਾਨੋ ਭਾਵੇ। ਏਦਾਂ ਮਾਰਦੇ ਹੋਏ ਲਲਕਾਰੇ ਗੁਰੂ ਕਾ ਖਾਲਸਾ, ਮੁਰੰਡੇ ਤੇ ਟੁੱਟ ਕੇ ਪੈ ਜਾਵਣਾ ਕੀਤਾ।
1: ਵਜਾਏ ਨਗਾਰੇ ਫਿਰ ਝੰਡੇ ਖੋਲੇ,
0: ਕਹਿੰਦੇ ਨਗਾਰੇ ਵਜਾ ਕੇ ਜੰਗ ਦੇ ਨਿਸ਼ਾਨ ਫਰਲੇ ਖੋਲ ਦੇਣਾ ਕੀਤੇ ਸਨ।
1: ਕਡੂਏ ਵੱਲ ਨੂੰ ਤਬ ਲੱਗ ਗਯੋ ਦਾ,
0: ਕਹਿੰਦੇ ਉਸ ਵੇਲੇ ਜਿਹੜੇ ਕਡੂਏ ਨਗਰ ਵਾਲੇ ਸੀ ਬੜੀ ਤੇਜ਼ੀ ਨਾਲ ਦਾ ਨਾਲ ਹੌਸਲੇ ਨਾਲ

0: ਤਾਂ ਤਾਰਾ ਸਿੰਘ ਜੀ ਦਾ ਇੱਕ ਸਿੰਘ ਦੌੜ ਕੇ, ਕਿਉਂਕਿ ਬਾਬਾ ਜੱਸਾ ਸਿੰਘ ਜੀ ਆਲੂ ਵਾਲੀਏ ਗਾਂਹ ਚੱਲ ਗਏ ਸਨ, ਚੜ੍ਹਤ ਸਿੰਘ ਜੀ ਗਾਂਹ ਚੱਲ ਗਏ ਸਨ, ਤੁਸੀਂ ਹੁਣੇ ਸੁਣਿਆ ਹੈ। ਬਾਬਾ ਤਾਰਾ ਸਿੰਘ ਜੀ ਨੇ ਇੱਕ ਸਿੰਘ ਨੂੰ ਭੇਜਿਆ, ਜਾਓ ਭਾਈ ਜਲਦੀ ਘੋੜਾ ਨਠਾ ਕੇ। ਬਾਬਾ ਜੱਸਾ ਸਿੰਘ ਆਲੂ ਵਾਲੇ ਨੂੰ ਕਹੋ ਵੀ ਜੰਗ ਸ਼ੁਰੂ ਹੋ ਗਿਆ। ਉਸ ਵੇਲੇ ਇੱਕਦਮ ਸਿੰਘ ਨੂੰ ਤੱਥੇ ਭੇਜਣਾ ਕੀਤਾ ਹੈ ਬੁਲਾਉਣ ਵਾਸਤੇ,
1: ਕਰਾਇਓ ਡੇਰਾ ਅੱਬ ਅੱਗੇ ਨਾ ਜਾ,
0: ਡੇਰਾ ਰੋਕ ਲਓ ਅੱਗੇ ਨਾ ਜਾਓ, ਖਾਲਸਾ ਜੀ ਜਿਹੜੇ ਅੱਗੇ ਗਏ ਨੇ ਪਿੱਛੇ ਮੁੜ ਕੇ ਆ ਜਾਣਾ ਕਰੋ।
1: ਪਾਸ ਚੜ੍ਹਤ ਸਿੰਘ ਅਫਸੋ ਪਹੁੰਚਿਓ,
0: ਜਦੋਂ ਸਰਦਾਰ ਚੜ੍ਹਤ ਸਿੰਘ ਨੂੰ ਪਤਾ ਲੱਗਾ ਨਾ, ਛਾਲਾਂ ਮਾਰ ਕੇ ਆਉਂਦਾ ਸੀ। ਔਰ ਕਮਾਲ ਦੀ ਗੱਲ ਮੈਂ ਤੁਹਾਨੂੰ ਬਹੁਤ ਵਾਰ ਦੱਸਿਆ ਹੈ, ਸ਼ੇਰੇ ਪੰਜਾਬ ਜਦੋਂ ਮਹਾਰਾਜਾ ਰਣਜੀਤ ਸਿੰਘ ਵੰਗਾਰਦਾ ਸੀ ਨਾ ਅਬਦਾਲੀ ਨੂੰ, ਉਦੋਂ ਇਹ ਕਹਿੰਦਾ ਸੀ, ਪਿਤਾ ਦਾ ਨਾਮ ਨਹੀਂ ਸੀ ਲੈਂਦਾ ਬਾਬਾ ਮਹਾਂ ਸਿੰਘ ਦਾ, ਸਰਦਾਰ ਚੜ੍ਹਤ ਸਿੰਘ ਦਾ ਪੁੱਤਰ ਆਇਆ ਅਬਦਾਲੀ ਦਿਆ ਪੁੱਤਰ ਆ, ਬਾਹਰ ਨਿਕਲ, 13 ਸਾਲਾਂ ਦੀ ਉਮਰ ਜਾ ਕੇ ਵਿਗਾਰਦਾ ਸੀ, ਕਿਉਂਕਿ ਸਰਦਾਰ ਚੜ੍ਹਤ ਸਿੰਘ ਵੱਡੇ ਵੀਰ ਬਹਾਦਰ ਸਨ। ਤੁਸਾਂ ਨੇ ਸੁਣਿਆ ਪੰਜ ਸਿੰਘ ਨਾਲ ਰੱਖਦੇ ਸੀ, ਪੰਜ ਘੋੜੇ ਨਾਲ ਰੱਖਦੇ ਸੀ, ਤੇ ਪੰਜ ਸਿੰਘ ਖਾਲੀ ਕਿਸ ਵਾਸਤੇ ਰੱਖਦੇ ਸੀ, ਬੰਦੂਕਾਂ ਭਰਨ ਵਾਸਤੇ, ਤੁਸੀਂ ਗੋਲੀ ਛਿੱਕਾ ਭਰੀ ਜਾਓ ਚਲਾਵਾਂਗਾ ਮੈਂ, ਇੰਨੇ ਨਿਸ਼ਾਨ ਚ ਹੀ ਸਨ। ਸਰਦਾਰ ਚੜ੍ਹਤ ਸਿੰਘ ਜੀ ਨੇ ਵੀ ਆ ਜਾਣਾ ਕੀਤਾ,
1: ਮਾਰੋ ਮੋਰਿੰਡਾ ਆਪ ਬਣੇ ਨਾ ਸੋਚਿਓ,
0: ਗੱਲ ਬਣ ਗਈ ਹੁਣ ਮੋਰਿੰਡਾ ਮਾਰਿਆ ਜਾਵੇਗਾ, ਜਾਨੀ ਖਾਂ ਮਾਨੀ ਖਾਂ ਦੀਆਂ ਜੜ੍ਹਾਂ ਪੁੱਟੀਆਂ ਜਾਣਗੀਆਂ। ਇਹ ਪ੍ਰਸੰਗ ਰਹਿ ਗਿਆ ਹੈ, ਗਿਆਨੀ ਸਿੰਘ ਆਉਣ ਵਾਲੇ ਦਿਨਾਂ ਅੰਦਰ ਆਪ ਜੀ ਨੂੰ ਸਾਂਝਾ ਕਰਵਾਇਆ ਕਰਨਗੇ। ਦਾਸ ਦਾ ਅੱਜ ਕਹਿਲਗਰੀ ਗੁਰਦੁਆਰਾ ਸਾਹਿਬ ਵਿਖੇ ਅੰਤਲੀ ਕਥਾ ਸੀ, ਗੁਰੂ ਰਹਿਮਤ ਕਰੇ, ਇੱਕ ਮਹੀਨਾ ਕਥਾ ਦੀ ਸਾਂਝ ਪਾਉਂਦਿਆਂ ਬੇਅੰਤ ਭੁੱਲਾਂ ਹੋਈਆਂ ਨੇ। ਸਤਿਗੁਰੂ ਜੀ ਗੁਰੂ ਕੀਆਂ ਸਾਜੀਆਂ ਨਿਵਾਜੀਆਂ ਸੰਗਤਾਂ ਬਖਸ਼ਣ ਯੋਗ ਨੇ। ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬੇਅੰਤ ਬੇਅੰਤ ਬੇਅੰਤ ਸ਼ੁਕਰ ਸ਼ੁਕਰ ਸ਼ੁਕਰਾਨਾ। ਸਮੂਹ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ, ਸਾਡੇ ਸਤਿਕਾਰਯੋਗ ਸਾਰੇ ਸਿੰਘ ਸਾਹਿਬਾਨ ਗ੍ਰੰਥੀ ਸਿੰਘ ਸਾਹਿਬਾਨ ਜੀ ਦਾ ਬਹੁਤ ਬਹੁਤ ਧੰਨਵਾਦ। ਬਹੁਤ ਪਿਆਰ ਵਿੱਚ ਦਾਸ ਨਾਲ ਗਾਹੇ ਵਗਾਹੇ ਬਚਨ ਬਲਾਸ ਹੁੰਦੇ ਰਹੇ ਨੇ। ਸਤਿਗੁਰੂ ਜੀ ਇਹਨਾਂ ਸਿੰਘਾਂ ਤੇ ਗ੍ਰੰਥੀ ਸਿੰਘ ਸਾਹਿਬਾਨਾਂ ਤੇ ਹੋਰ ਕਿਰਪਾ ਰੂਪੀ ਹੱਥ ਰੱਖਣ, ਸੇਵਾ ਟਹਿਲ ਕਰਦੇ ਰਹਿਣ, ਦਿਨ ਦੁੱਗਣੀ ਰਾਤ ਚੌਗਣੀ ਤਰੱਕੀ। ਪ੍ਰਬੰਧਕ ਸਾਹਿਬਾਨਾਂ ਦਾ ਧੰਨਵਾਦ, ਸਤਿਗੁਰੂ ਜੀ ਰਹਿਮਤਾਂ ਕਰਨ, ਬੇਅੰਤ ਭੁੱਲਾਂ ਦੀਆਂ ਮਾਫੀਆਂ ਅੰਤਲੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਨੂੰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚੋਂ ਸਰਵਣ ਕਰਵਾ ਰਹੇ ਸਨ ਗਿਆਨੀ ਗੁਰਮੇਲ ਸਿੰਘ ਜੀ ਟੋਰਾਂਟੋ ਵਾਲੇ। ਗਿਆਨੀ ਜੀ ਹੋਰਾਂ ਨੇ ਪਿਛਲਾ ਇੱਕ ਮਹੀਨਾ ਆਪ ਸੰਗਤ ਦੀ ਬੜੇ ਪਿਆਰ ਨਾਲ ਸੇਵਾ ਕੀਤੀ ਹੈ। ਗਿਆਨੀ ਜੀ ਹੋਰਾਂ ਦਾ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਦੁਆਰਾ ਸਾਹਿਬ ਦੇ ਸਟਾਫ ਵੱਲੋਂ ਔਰ ਕਹਿਲਗਿਰੀ ਦੀ ਸੰਗਤ ਵੱਲੋਂ ਕੋਟਾਨਕੋਟ ਵਾਰ ਧੰਨਵਾਦ ਕਰਦੇ ਹਾਂ। ਗੁਰੂ ਚਰਨਾਂ ਵਿੱਚ ਗਿਆਨੀ ਜੀ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ। ਸਤਿਗੁਰੂ ਰਹਿਮਤ ਕਰਨ, ਇਸੇ ਤਰ੍ਹਾਂ ਆਪ ਸੰਗਤ ਦੀ ਸੇਵਾ ਵਿੱਚ ਜੁਟੇ ਰਹਿਣ। ਹੁਣ ਮੈਂ ਬੇਨਤੀ ਕਰਾਂਗਾ, ਗੁਰੂ ਘਰ ਦੀ ਬਖਸ਼ਿਸ਼ ਸਿਰੋਂ ਪਾਓ। ਬਹੁਤ ਹੀ ਸਤਿਕਾਰਯੋਗ ਬਾਬਾ ਲਖਵਿੰਦਰ ਸਿੰਘ ਜੀ ਗਿਆਨੀ ਜੀ ਹੋਰਾਂ ਨੂੰ ਦੇਣਗੇ। ਗਿਆਨੀ ਜੀ ਨੂੰ ਬੇਨਤੀ ਹੈ ਕਿ ਉਹ ਆ ਕੇ ਗੁਰੂ ਘਰ ਦੀ ਬਖਸ਼ਿਸ਼ ਸਿਰੋਂ ਪਾਓ ਲੈਣ ਦੀ ਕਿਰਪਾਲਤਾ ਕਰਨ। ਇਸ ਤੋਂ ਬਾਅਦ ਸਾਡੇ ਕੋਲ ਪੰਥ ਪ੍ਰਸਿੱਧ ਢਾਡੀ ਜਥਾ ਗਿਆਨੀ ਜਸਪ੍ਰੀਤ ਸਿੰਘ ਜੀ ਮਾਣੂਕੇ, ਉਹ ਪਹੁੰਚੇ ਹੋਏ ਨੇ, ਉਹ ਆਪ ਦੀ ਸੇਵਾ ਵਿੱਚ ਹਾਜ਼ਰ ਹੋਣਗੇ। ਆਓ, ਗਿਆਨੀ ਗੁਰਮੇਲ ਸਿੰਘ ਜੀ ਹੋਰਾਂ ਨੂੰ ਸਿਰੋਂ ਪਾਓ ਦਿੱਤਾ ਜਾ ਰਿਹਾ। ਬੋਲੇ ਸੋ ਨਿਹਾਲ, ਇੱਕ ਵਾਰ ਫਿਰ ਗਿਆਨੀ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ ਕੀਤੀ, ਇੱਕ ਮਹੀਨਾ ਆਪ ਸੰਗਤ ਦੀ ਸੇਵਾ ਵਿੱਚ ਰਹੇ, ਔਰ ਆਸ ਕਰਦੇ ਹਾਂ ਆਉਣ ਵਾਲੇ ਸਮੇਂ ਵਿੱਚ ਵੀ ਆਪ ਸੰਗਤ ਦੇ ਦਰਸ਼ਨ ਕਰਨ ਲਈ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਇੱਥੇ ਕੈਲਗਰੀ ਦੀ ਸੰਗਤ ਨੂੰ ਨਿਵਾਜਦੇ ਰਹਿਣਗੇ। ਸੋ ਸਾਡੇ ਵਿਚਕਾਰ ਅੱਜ ਹੀ ਸਟੇਜ ਉੱਪਰ ਪਹੁੰਚੇ ਨੇ, ਪਹਿਲਾ ਪ੍ਰੋਗਰਾਮ ਆਪ ਜੀ ਦੇ ਨਾਲ ਸਾਂਝਾ ਕਰਨਾ, ਗਿਆਨੀ ਜਸਪ੍ਰੀਤ ਸਿੰਘ ਜੀ ਮਾਣੂਕੇ, ਪਿੰਡ ਮਾਣੂਕੇ ਸੰਧੂਆਂ, ਨੇੜੇ ਜਗਰਾਓਂ। ਉਹਨਾਂ ਦੇ ਸਾਥੀ ਪੰਥ ਪ੍ਰਸਿੱਧ ਵਿਦਵਾਨ, ਜਿਨ੍ਹਾਂ ਦਾ ਨਾਮ ਕਿਸੇ ਜਾਣਕਾਰੀ ਦਾ ਮੁਥਾਜ ਨਹੀਂ, ਢਾਡੀ ਜਗਤ ਕਵੀਸ਼ਰੀ ਜਗਤ ਅੰਦਰ ਉਹਨਾਂ ਦੀ ਕਲਮ ਦਾ ਕੋਈ ਸਾਨੀ ਨਹੀਂ। ਗਿਆਨੀ ਮੁਖਤਿਆਰ ਸਿੰਘ ਜੀ ਤੂਫਾਨ ਬੀਲਾ, ਪਿੰਡ ਬੀਲਾ, ਜ਼ਿਲ੍ਹਾ ਬਰਨਾਲਾ। ਇਸ ਨਗਰ ਬੀਲੇ ਨੂੰ ਵੀ ਬਹੁਤ ਵੱਡੀ ਬਖਸ਼ਿਸ਼ ਹੈ, ਜਿੱਥੇ ਬੜੇ ਢਾਡੀ ਸਿੰਘ, ਬੜੇ ਉੱਚ ਕੋਟੀ ਦੇ ਸਰੰਗੀ ਵਾਦਕ, ਬੜੇ ਵਧੀਆ ਢਾਡੀ, ਬੜੇ ਵਧੀਆ ਲੇਖਕ ਹੋਏ ਨੇ। ਉਹਨਾਂ ਵਿੱਚੋਂ ਸਿਰਮੌਰ ਨੇ ਸਰਦਾਰ ਮੁਖਤਿਆਰ ਸਿੰਘ ਜੀ ਤੂਫਾਨ ਬੀਲਾ, ਜਿਨ੍ਹਾਂ ਦੀਆਂ ਰਚਨਾਵਾਂ ਆਪ ਜੀ ਅਕਸਰ ਵੱਖ ਵੱਖ ਜਥਿਆਂ ਪਾਸੋਂ ਸਰਵਣ ਕਰਦੇ ਹੋ। ਉਹਨਾਂ ਦੇ ਫਰਜੰਦ ਜਿਹੜੇ ਆਪਣੀ ਮਿਸਾਲ ਆਪ ਨੇ, ਪ੍ਰਸਿੱਧ ਸਰੰਗੀ ਵਾਦਕ ਭਾਈ ਰਾਜ ਜੀਵਨ ਸਿੰਘ ਜੀ ਬੀਲਾ, ਉਹ ਸਾਥ ਦੇ ਰਹੇ ਨੇ, ਔਰ ਨਾਲ ਨੌਜਵਾਨ ਢਾਡੀ ਭਾਈ ਮਹਿਤਾਬ ਸਿੰਘ ਨਿਹਾਲੂਵਾਲ, ਜਿਨ੍ਹਾਂ ਦੇ ਪਿਤਾ ਜੀ ਸਰਦਾਰ ਬਲਵੀਰ ਸਿੰਘ ਜੀ ਨਿਹਾਲੂਵਾਲ ਪੰਥ ਦੇ ਬੜੇ ਚੜ੍ਹਦੀ ਕਲਾ ਵਾਲੇ ਜਥਿਆਂ ਦੇ ਨਾਲ, ਗਿਆਨੀ ਦਇਆ ਸਿੰਘ ਦਿਲਵਰ ਹੋਰਾਂ ਦੇ ਨਾਲ, ਇਸ ਤੋਂ ਇਲਾਵਾ ਹੋਰ ਵੀ ਬਹੁਤ ਵਧੀਆ ਜਥਿਆਂ ਦੇ ਨਾਲ ਸੰਗਤ ਦੀ ਸੇਵਾ ਨਿਭਾਉਂਦੇ ਆ ਰਹੇ ਨੇ, ਔਰ ਅੱਜ ਵੀ ਉਹ ਸੰਗਤ ਦੀ ਸੇਵਾ ਵਿੱਚ ਉਸੇ ਤਰ੍ਹਾਂ ਤਤਪਰ ਨੇ। ਉਹਨਾਂ ਦੇ ਫਰਜੰਦ, ਬੜੀ ਖੁਸ਼ੀ ਦੀ ਗੱਲ ਹੈ ਕਿ ਉਹ ਵੀ ਇਸ ਲਾਈਨ ਵਿੱਚ, ਢਾਡੀ ਜਗਤ ਵਿੱਚ ਆਪ ਸੰਗਤ ਦੀ ਸੇਵਾ ਵਿੱਚ ਜੁਟੇ ਹੋਏ ਨੇ। ਆਓ, ਬੜਾ ਚੜ੍ਹਦੀ ਕਲਾ ਵਾਲਾ ਨੌਜਵਾਨ ਢਾਡੀ ਜਥਾ, ਤੁਸੀਂ ਸੁਣੋਗੇ ਅਤੇ ਆਸ਼ਿਸ਼ ਕਰ ਉੱਠੋਗੇ। ਗਿਆਨੀ ਜਸਪ੍ਰੀਤ ਸਿੰਘ ਮਾਣੂਕੇ ਪਹਿਲਾਂ ਵੀ ਆਪ ਸੰਗਤ ਦੀ ਸੇਵਾ ਵਿੱਚ ਹਾਜ਼ਰੀ ਭਰ ਚੁੱਕੇ ਨੇ, ਲਗਭਗ ਡੇਢ ਪੌਣੇ ਦੋ ਸਾਲ ਬਾਅਦ ਉਹ ਆਪ ਦੀ ਸੇਵਾ ਵਿੱਚ ਹਾਜ਼ਰ ਹੋਏ ਨੇ। ਆਓ, ਜਿਸ ਤਰ੍ਹਾਂ ਆਪ ਜੀ ਜਾਣਦੇ ਹੋ, ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅਲੌਕਿਕ ਜੀਵਨ ਦੇ ਪ੍ਰਸੰਗ ਪਿੱਛੇ ਭਾਈ ਬਲਵੀਰ ਸਿੰਘ ਬਿਹਾਰੀ ਪਰਹੋਰਾ ਨੇ ਸ਼ੁਰੂ ਕੀਤੇ ਸਨ, ਔਰ ਉਸੇ ਲੜੀ ਨੂੰ ਅੱਗੇ ਤੋਰਦੇ ਹੋਏ ਉਹ ਆਪ ਜੀ ਨਾਲ ਗੁਰੂ ਬਾਬਾ ਜੀ ਦੇ ਜੀਵਨ ਦਾ ਅਲੌਕਿਕ ਇਤਿਹਾਸ ਸਾਂਝਾ ਕਰਨਗੇ। ਆਓ, ਸਰਵਣ ਕਰੀਏ ਜੀ, ਜਥੇ ਨੂੰ ਜੀ ਆਇਆਂ ਆਖਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ
1: ਵਾਹਿਗੁਰੂ
0: ਜੀ
1: ਵਾਹਿਗੁਰੂ ਜੀ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਜੀ।

0: ਸਦਾ ਹੀ ਬਖਸ਼ਣ ਹਾਰੇ ਹੋ,
1: ਬਸ ਰਹਿਮਤ ਕਰਦੇ ਹੋ ਦਾਸਾਂ ਤੇ ਦੁਖੀਆਂ ਦੇ ਤੁਸੀਂ ਸਹਾਰੇ ਹੋ।
0: ਅਸੀਂ ਪਾਪੀ ਹਾਂ ਅਪਰਾਧੀ ਹਾਂ, ਤੁਸੀਂ ਸਦਾ ਹੀ ਬਖਸ਼ਣ ਹਾਰੇ ਹੋ,
1: ਬਸ ਰਹਿਮ ਕਰਦੇ ਹੋ ਦਾਸਾਂ ਤੇ ਦੁਖੀਆਂ ਦੇ ਤੁਸੀਂ ਸਹਾਰੇ ਹੋ।
0: ਕਿਸੇ ਹੋਰ ਦੇ ਦਰ ਨਹੀਂ ਜਾਣਾ ਏ,
1: ਤੇਰੇ ਬਾਜ ਨਾ ਕੋਈ ਟਿਕਾਣਾ ਏ।

ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੀ ਰੂਪ ਰੰਗ ਅਰ ਰੇਖ ਭੀਖ ਕਉ ਕਹਿਣਾ ਸਕਤ ਕਿਹੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਹਾਣ ਗਨਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਨ ਕਹਿਤ ਤਵ ਸਰਬਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ। ਆਓ ਦੀਨ ਅਤੇ ਦੁਨੀਆਂ ਦੇ ਮਾਲਕ ਸਰਵਰ ਏ ਕਾਇਨਾਤ ਹਜ਼ੂਰੇ ਅਨਵਰ ਵਾਲੀਏ ਕੁੱਲ ਆਲਮ ਦਇਆਲੂ ਕਿਰਪਾਲੂ ਰਹਿਮਤਾਂ ਦੇ ਦਾਤੇ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਗੁਰਤਾ ਗੱਦੀ ਤੇ ਸੁਭਾਈਮਾਨ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਆਤਮਿਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਗੋਦ ਅੰਦਰ ਸੱਜ ਬੈਠੇ ਜੁੜ ਬੈਠੇ ਗੁਰੂ ਰੂਪ ਗੁਰੂ ਖਾਲਸਾ ਜੀ ਆਓ ਸਾਰੀ ਸੰਗਤ ਮਨ ਦੀ ਇਕਾਗਰਤਾ ਵਾਸਤੇ ਵਾਹਿਗੁਰੂ ਸ਼ਬਦ ਆਪਣੀ ਰਸਨਾ ਉੱਤੇ ਲੈ ਕੇ ਆਈਏ। ਕਲੰਗੀਧਰ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤਾ ਫਤਿਹ ਦਾ ਨਾਰਾ ਬੁਲੰਦ ਆਵਾਜ਼ ਦੇ ਵਿੱਚ ਗਜਾਇਓ, ਕੋਈ ਵੀ ਰਸਨਾ ਵਾਂਝੀ ਨਾ ਰਹਿ ਜਾਵੇ, ਕਿਉਂਕਿ ਬਖਸ਼ੀ ਫਤਿਹ ਅਕਾਲ ਨੇ ਹੈ ਧੁਰ ਦਰਗਾਹੀ, ਬਾਜਾਂ ਵਾਲੇ ਨੇ ਪੰਥ ਦੀ ਹੈ ਝੋਲੀ ਪਾਈ, ਹਰ ਮੈਦਾਨੇ ਫਤਿਹ ਨੂੰ ਜੋ ਪਾਉਣਾ ਚਾਹੁੰਦੇ ਉਹੀ ਗੁਰਸਿੱਖ ਗੱਜ ਕੇ ਫਤਿਹ ਗਜਾਉਂਦੇ। ਝੁਕਾਓ ਗੁਰੂ ਨੂੰ ਸੀਸ, ਸਮੁੱਚੇ ਢਾਡੀ ਜਥੇ ਦੀ ਹਾਜ਼ਰੀ ਕਰੋ ਪ੍ਰਵਾਨ, ਗੱਜ ਗਜਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ, ਜਿਨ੍ਹਾਂ ਨੇ ਮਨੁੱਖੀ ਜਨਮ ਦੇ ਕੇ ਆਪਣੇ ਦਰ ਦੇ ਢਾਡੀ ਹੋਣ ਦਾ ਮਾਣ ਬਖਸ਼ਿਸ਼ ਕੀਤਾ। ਧੰਨਵਾਦੀ ਹਾਂ ਆਪ ਰੱਬ ਵਰਗੀ ਸਾਧ ਸੰਗਤ ਜੀ ਦੇ, ਜਿਨ੍ਹਾਂ ਨੇ ਅਥਾਹ ਸਾਰਾ ਪ੍ਰੇਮ ਸਤਿਕਾਰ ਦੇ ਕੇ ਨਵਾਜਿਆ। ਆਓ ਗੁਰਮੁਖ ਪਿਆਰਿਓ, ਸਾਡੇ ਤੋਂ ਪਹਿਲਾਂ ਸਿੱਖ ਕੌਮ ਦੇ ਮਹਾਨ ਵਿਦਵਾਨ ਗਿਆਨੀ ਬਲਵੀਰ ਸਿੰਘ ਜੀ ਬਿਹਾਰੀਪੁਰ, ਤਿੰਨਾਂ ਦੇ ਸਮੁੱਚੇ ਜਥੇ ਵੱਲੋਂ ਪਿਛਲੇ ਇੱਕ ਮਹੀਨੇ ਦੇ ਅੰਦਰ ਆਪ ਸਰਬੱਤ ਸੰਗਤ ਨੂੰ ਸਿੱਖ ਇਤਿਹਾਸ ਦੇ ਪਾਵਨ ਪੰਨਿਆਂ ਦੇ ਨਾਲ ਜੋੜਿਆ ਗਿਆ। ਅਸੀਂ ਸਮੁੱਚੇ ਜਥੇ ਦੀ ਚੜ੍ਹਦੀ ਕਲਾ ਦੀ ਅਰਦਾਸ ਗੁਰੂ ਚਰਨਾਂ ਦੇ ਅੰਦਰ ਕਰਦੇ ਹਾਂ। ਸਤਿਗੁਰੂ ਪਾਤਸ਼ਾਹ ਰਹਿਮਤ ਕਰਨ, ਸਾਰੇ ਹੀ ਜਥੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ। ਆਓ ਸ਼ਾਮਾਂ ਦੇ ਦੀਵਾਨਾਂ ਦੇ ਅੰਦਰ ਹਾਜ਼ਰੀ ਭਰਨ ਵਾਸਤੇ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਅੰਦਰ ਬੈਠੇ ਹਾਂ। ਆਪ ਜੀ ਨੂੰ ਦੱਸੀ ਗਏ ਨੇ ਅਤਿ ਸਤਿਕਾਰਯੋਗ ਗਿਆਨੀ ਜਗਦੇਵ ਸਿੰਘ ਜੀ ਜਾਚਕ ਕਿ ਇੱਕ ਮਹੀਨੇ ਦੇ ਲਈ ਇਹ ਸਮੁੱਚਾ ਢਾਡੀ ਜਥਾ ਇਸ ਗੁਰੂ ਘਰ ਦੇ ਅੰਦਰ ਹਾਜ਼ਰੀ ਭਰਨ ਵਾਸਤੇ ਆਇਆ। ਆਓ ਇੱਕ ਮਹੀਨੇ ਦੇ ਅੰਦਰ ਆਪਾਂ ਸਾਰਿਆਂ ਨੇ ਰਲ ਕੇ ਗੁਰੂ ਦੇ ਗੁਣ ਗਾਉਣੇ ਨੇ, ਕਿਉਂਕਿ ਇਹ ਜ਼ਿੰਦਗੀ ਇਹ ਜੀਵਨ ਇਸੇ ਕੰਮ ਵਾਸਤੇ ਹੈ। ਗੁਰੂ ਅਰਜਨ ਦੇ ਮਹਾਰਾਜ ਫੁਰਮਾਨ ਕਰਦੇ ਨੇ, ਭਾਈ ਪ੍ਰਾਪਤ ਮਾਂ ਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਗੁਰੂ ਦਾ ਨਾਮ ਬੜਾ ਜ਼ਰੂਰੀ ਹੈ, ਕਿਉਂਕਿ ਜਿਹੜਾ ਬੰਦਾ ਗੁਰੂ ਦਾ ਨਾਮ ਨਹੀਂ ਜਪਦਾ ਰੱਬ ਦੀ ਬੰਦਗੀ ਨਹੀਂ ਕਰਦਾ। ਸਤਿਗੁਰੂ ਪਾਤਸ਼ਾਹ ਦੀ ਬਾਣੀ ਦੇ ਪਾਵਨ ਵਚਨ ਨੇ, ਜਿੰਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ ਰਾਮ ਰਾਜੇ, ਇਹ ਮਾਨਸ ਜਨਮ ਦੁਲੰਭ ਹੈ ਨਾਮ ਬਿਨਾ ਬਿਰਥਾ ਸਭ ਜਾਏ। ਆਓ ਗੁਰੂ ਦੇ ਨਾਮ ਦੇ ਨਾਲ ਗੁਰੂ ਦੇ ਇਤਿਹਾਸ ਦੇ ਨਾਲ ਜੁੜਨ ਦਾ ਯਤਨ ਕਰੀਏ। ਜੋ ਲੜੀ ਸ਼ਾਮਾਂ ਦੇ ਦੀਵਾਨਾਂ ਦੇ ਅੰਦਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਇਤਿਹਾਸ ਦੀ ਚੱਲ ਰਹੀ ਹੈ, ਕੋਸ਼ਿਸ਼ ਕਰਾਂਗੇ ਜਿੰਨਾ ਕੁ ਸਤਿਗੁਰੂ ਪਾਤਸ਼ਾਹ ਨੇ ਸੁਮਤ ਬਖਸ਼ੀ ਹੈ ਉਸ ਅਨੁਸਾਰ ਆਪਾਂ ਗੁਰੂ ਦੇ ਗੁਣਾਂ ਨੂੰ ਗਾਉਣਾ ਤੇ ਯਤਨ ਕਰਿਓ। ਜਿੱਥੇ ਤੁਸੀਂ ਸੰਗਤ ਦੇ ਅੰਦਰ ਬੈਠ ਕੇ ਇਤਿਹਾਸ ਨੂੰ ਸਰਵਣ ਕਰਨਾ, ਉੱਥੇ ਇਹ ਇਤਿਹਾਸ ਨੂੰ ਆਪਣੇ ਹਿਰਦੇ ਅੰਦਰ ਥਾਂ ਦਿਓ, ਤਾਂ ਜੋ ਸਾਡਾ ਇੱਥੇ ਗਾਇਆ ਤੁਹਾਡਾ ਸੰਗਤੀ ਰੂਪ ਦੇ ਅੰਦਰ ਬੈਠਿਆ ਸਫਲਾ ਹੋ ਜਾਵੇ। ਆਓ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕੌਣ ਨੇ,
ਕਈ ਵਾਰ ਆਪਾਂ ਦੁਨੀਆਂ ਦੇ ਉੱਪਰ ਦੇਖਦੇ ਹਾਂ ਕਈ ਤਰਕਵਾਦੀ ਲੋਕ ਜਿਹੜੇ ਰੱਬ ਨੂੰ ਨਹੀਂ ਮੰਨਣ ਵਾਲੇ, ਉਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਆਮ ਇਨਸਾਨ ਦੱਸਦੇ ਨੇ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਮ ਇਨਸਾਨ ਨਹੀਂ, ਕਿਤੇ ਹੋਰ ਧਰਮਾਂ ਨੂੰ ਪੜ੍ਹਨ ਦਾ ਯਤਨ ਕਰਿਓ। ਜਿੰਨੇ ਵੀ ਧਰਮ ਹੋਏ ਨੇ, ਯਹੂਦੀ ਧਰਮ, ਬੁੱਧ ਧਰਮ, ਜੈਨ ਧਰਮ, ਹਿੰਦੂ ਧਰਮ, ਮੁਸਲਿਮ ਧਰਮ, ਸਿੱਖ ਧਰਮ, ਗੁਰਮੁਖ ਪਿਆਰਿਓ ਈਸਾਈ ਧਰਮ ਦੇ ਬਾਨੀ ਹੋਏ ਨੇ, ਜਿਹੜੇ ਮੋਢੀ ਹੋਏ ਨੇ, ਉਹਨਾਂ ਦਾ ਨਾਂ ਹੈ ਈਸਾ ਮਸੀਹ ਜੀ। ਤੇ ਜਦੋਂ ਈਸਾਈ ਧਰਮ ਨੂੰ ਤੁਸੀਂ ਬਾਚੋਗੇ, ਇਸ ਧਰਮ ਨੂੰ ਪੜ੍ਹੋਗੇ, ਗੁਰਮੁਖ ਪਿਆਰਿਓ ਈਸਾ ਮਸੀਹ ਜੀ ਬਹੁਤ ਸਤਿਕਾਰਯੋਗ ਨੇ, ਕਿਉਂਕਿ ਬਹੁਤ ਵੱਡੀ ਉਹਨਾਂ ਦੀ ਕੁਰਬਾਨੀ ਹੈ, ਸਿਜਦਾ ਹੈ ਉਹਨਾਂ ਨੂੰ। ਪਰ ਜਦੋਂ ਈਸਾਈ ਧਰਮ ਦੇ ਅੰਦਰ ਝਾਤ ਮਾਰ ਕੇ ਦੇਖੋਗੇ, ਈਸਾ ਮਸੀਹ ਜੀ ਗੋਡ ਨਹੀਂ, ਭਗਵਾਨ ਨਹੀਂ, ਉਹਨਾਂ ਨੇ ਆਪਣੇ ਆਪ ਨੂੰ ਗੋਡ ਦਾ ਪੁੱਤਰ ਮੰਨਿਆ ਕਿ ਮੈਂ ਗੋਡ ਦਾ ਪੁੱਤਰ ਹਾਂ। ਮੁਸਲਿਮ ਧਰਮ ਦੇ ਅੰਦਰ ਹਜ਼ਰਤ ਮੁਹੰਮਦ ਸਾਹਿਬ ਹੋਏ ਨੇ, ਉਹਨਾਂ ਦੀ ਜ਼ਿੰਦਗੀ ਨੂੰ ਪੜ੍ਹਿਓ, ਬਹੁਤ ਕੁਝ ਸਿੱਖਣ ਵਾਸਤੇ ਮਿਲੇਗਾ। ਹਜ਼ਰਤ ਮੁਹੰਮਦ ਸਾਹਿਬ ਅੱਲਾ ਨਹੀਂ, ਉਹਨਾਂ ਨੇ ਆਪਣੇ ਆਪ ਨੂੰ ਅੱਲਾ ਦੇ ਰਸੂਲ ਮੰਨਿਆ ਕਿ ਅੱਲਾ ਦੇ ਰਸੂਲ ਨਹੀਂ। ਤੇ ਜਦੋਂ ਸਿੱਖ ਧਰਮ ਨੂੰ ਦੇਖੋਗੇ, ਇੱਕੋ ਅੰਕਾਰ ਤੋਂ ਲੈ ਕੇ 18:10-20 ਤੱਕ ਗੁਰੂ ਦੀ ਬਾਣੀ ਨੂੰ ਪੜ੍ਹੋਗੇ, ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਪੜ੍ਹੋਗੇ, ਤੇ ਜਦੋਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਨਾਮ, ਤੇ ਭਾਈ ਗੁਰਦਾਸ ਜੀ ਲਿਖਦੇ ਨੇ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਗੁਰਮੁਖ ਪਿਆਰਿਓ ਸਤਿਗੁਰੂ ਪਾਤਸ਼ਾਹ ਪ੍ਰਗਟ ਹੋਏ, ਕਿਉਂਕਿ ਜੇ ਤਾਂ ਇੱਥੇ ਜਨਮ ਲਿਖ ਦਿੰਦੇ, ਜਨਮ ਦਾ ਵਿਰੋਧੀ ਸ਼ਬਦ ਮਰਨ ਹੈ, ਕਿਉਂਕਿ ਜਿਹੜੀ ਚੀਜ਼ ਉਪਜੀ ਹੈ ਨਾ ਇੱਕ ਦਿਨ, ਉਸ ਚੀਜ਼ ਨੇ ਬਿਣਸ ਜਾਣਾ। ਗੁਰੂ ਤੇਗ ਬਹਾਦਰ ਮਹਾਰਾਜ ਬਾਣੀ ਅੰਦਰ ਫੁਰਮਾਨ ਕਰਦੇ ਨੇ, ਜੋ ਉਪਜਿਓ ਸੋ ਬਿਨਸ ਹੈ। ਜਿਸ ਚੀਜ਼ ਦਾ ਜਨਮ ਹੋਇਆ ਉਹਨੇ ਇੱਕ ਦਿਨ ਬਿਣਸ ਜਾਣਾ, ਭਾਵ ਖਤਮ ਹੋ ਜਾਣਾ। ਆਪਾਂ ਦੁਨੀਆਂ ਤੇ ਆਏ ਹਾਂ, ਇੱਕ ਨਾ ਇੱਕ ਦਿਨ ਮਰ ਕੇ ਸੰਸਾਰ ਤੋਂ ਚਲੇ ਜਾਣਾ। ਸਾਡਾ ਮਰਨਾ ਪਹਿਲਾਂ ਲਿਖਿਆ ਗਿਆ, ਮਰਨ ਲਿਖਾਏ ਮੰਡਲ ਮਹਿ ਆਈ, ਕਿ ਇਹ ਇਨਸਾਨ ਕਿਤੇ ਇਹ ਨਾ ਸੋਚ ਕਿ ਬਹੁਤ ਲੰਮਾ ਸਮਾਂ ਤੂੰ ਦੁਨੀਆਂ ਦੇ ਉੱਪਰ ਜ਼ਿੰਦਗੀ ਬਤੀਤ ਕਰਨੀ ਹੈ, ਮਰ ਕੇ ਚਲਿਆ ਜਾਣਾ ਦੁਨੀਆਂ ਤੋਂ। ਹੁਣ ਸਤਿਗੁਰੂ ਨਾਨਕ ਦੇਵ ਮਹਾਰਾਜ ਪ੍ਰਗਟ ਹੋਏ, ਤੇ ਅੱਜ ਵੀ ਸਤਿਗੁਰੂ ਪਾਤਸ਼ਾਹ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਹੈ। ਇਹ ਉਦਾਹਰਣ ਜੇ ਕਿਤੇ ਆਪਾਂ ਦਈਏ ਨਾ, ਅਰਦਾਸ ਦੇ ਅੰਦਰ ਰੋਜ਼ ਪੜ੍ਹਦੇ ਹਾਂ ਆਪਾਂ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਤੇ ਜਦੋਂ ਬਾਣੀ ਨੂੰ ਬਾਚੋਗੇ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਗਿਆਨ ਧਿਆਨ ਕਿਸ਼ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਤਿਗੁਰੂ ਪਾਤਸ਼ਾਹ ਆਪ ਪਰਮਾਤਮਾ ਪਰਮੇਸ਼ਰ ਦਾ ਰੂਪ। ਆਓ ਮੈਂ ਇੱਥੋਂ ਕ ਇਤਿਹਾਸ ਦੀ ਆਰੰਭਤਾ ਕਰਨ ਲੱਗਾ। ਅੱਜ ਦੇ ਦੀਵਾਨ ਦੇ ਅੰਦਰ ਸੁਰਤ ਕਰਕੇ ਚੱਲੀਏ ਸੁਲਤਾਨਪੁਰ ਲੋਧੀ ਦੀ ਧਰਤੀ ਦੇ ਉੱਪਰ। ਗੁਰਮੁਖ ਪਿਆਰਿਓ, ਸੁਲਤਾਨਪੁਰ ਲੋਧੀ ਦੀ ਪਾਵਨ ਪਵਿੱਤਰ ਧਰਤੀ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ ਸਤਿਗੁਰੂ ਪਾਤਸ਼ਾਹ ਨੇ ਆਪਣਾ ਇੱਕ ਸਾਥੀ ਲਿਆ। ਉਹ ਸਾਥੀ ਦਾ ਨਾਮ, ਗੁਰਮੁਖ ਪਿਆਰਿਓ ਸਿਜਦਾ ਕਰਿਓ ਭਾਈ ਮਰਦਾਨਾ ਜੀ ਨੂੰ। ਭਾਈ ਮਰਦਾਨਾ ਜੀ ਨੂੰ ਨਾਲ ਲਿਆ, ਤੇ ਸਤਿਗੁਰੂ ਪਾਤਸ਼ਾਹ ਜੀ ਹੁਣ ਦੁਨੀਆਂ ਦੇ ਉੱਪਰ ਦੁਨੀਆਂ ਨੂੰ ਤਾਰਨ ਵਾਸਤੇ, ਜਿਹੜੇ ਸੱਚ ਦਾ ਰਸਤਾ ਭਟਕ ਚੁੱਕੇ ਨੇ, ਜਿਨ੍ਹਾਂ ਨੇ ਖੁਦਾ ਨੂੰ ਭੁਲਾ ਦਿੱਤਾ, ਖੁਦਾ ਨੂੰ ਭੁੱਲੇ ਹੋਇਆਂ ਨੂੰ ਖੁਦਾ ਦੇ ਨਾਲ ਜੋੜਨ ਵਾਸਤੇ, ਤੇ ਅੱਜ ਇੱਕ ਖੁਦਾ ਤੁਰਨ ਲੱਗਾ। ਖੁਦਾ ਨੂੰ ਜਿਹੜੇ ਭੁੱਲ ਬੈਠੇ, ਖੁਦਾ ਦੇ ਨਾਲ ਜੋੜਨ ਵਾਸਤੇ, ਤੇ ਆਪ ਖੁਦਾ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਤੁਰਨ ਲੱਗਾ। ਤੇ ਗੁਰਮੁਖ ਪਿਆਰਿਓ, ਕਿਤੇ ਹੁਣ ਝਾਤ ਮਾਰਿਓ, ਆਪਾਂ ਘਰੋਂ ਤੁਰਦੇ ਹਾਂ, ਬਾਹਰਲੇ ਦੇਸ਼ਾਂ ਦੇ ਅੰਦਰ ਆਏ ਹਾਂ, ਕੁਝ ਨਾ ਕੁਝ ਪ੍ਰਾਪਤ ਕਰਨ ਵਾਸਤੇ ਆਏ ਹਾਂ। ਹਰ ਇੱਕ ਬੰਦਾ ਤੁਰਦਾ, ਕੋਈ ਵੀ ਮੰਜ਼ਿਲ ਦੇ ਉੱਪਰ ਤੁਰਦਾ, ਤੇ ਬੰਦਾ ਕੁਝ ਨਾ ਕੁਝ ਪ੍ਰਾਪਤ ਕਰਨ ਵਾਸਤੇ ਜਾਂਦਾ, ਕੋਈ ਵੀ ਘਰੋਂ ਨਿਕਲਦਾ। ਪਰ ਅੱਜ ਤੱਕ ਉਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਘਰੋਂ ਤੁਰਨ ਲੱਗੇ ਨੇ, ਕੁਝ ਪ੍ਰਾਪਤ ਕਰਨ ਵਾਸਤੇ ਨਹੀਂ, ਕੁਝ ਵੰਡਣ ਵਾਸਤੇ ਤੁਰਨ ਲੱਗੇ ਨੇ। ਕੀ ਵੰਡਣ ਵਾਸਤੇ ਤੁਰਨ ਲੱਗੇ ਨੇ? ਭਾਈ ਮਰਦਾਨੇ ਨੂੰ ਨਾਲ ਲੈ ਕੇ ਦੋ ਬਾਬਿਆਂ ਦੀ ਜੋੜੀ
ਸੁਲਤਾਨ ਪ੍ਰਲੋਦੀ ਦੀ ਧਰਤੀ ਤੋਂ ਚਾਲੇ ਪਾਉਣ ਲੱਗੀ ਏ, ਇੱਕ ਰਬਾਬੀ ਹੈ ਤੇ ਇੱਕ ਗੁਰਮੁਖ ਪਿਆਰਿਓ ਜਿਨ੍ਹਾਂ ਨੇ ਬਾਣੀ ਗਾਉਣੀ ਏ, ਖੁਦਾ ਪਰਮਾਤਮਾ ਪਰਮੇਸ਼ਰ ਦਾ ਰੂਪ। ਧੰਨ ਗੁਰੂ ਨਾਨਕ ਦੇਵ ਮਹਾਰਾਜ ਅਤੇ ਭਾਈ ਮਰਦਾਨਾ ਜੀ ਦੀ ਜੋੜੀ ਦੁਨੀਆਂ ਨੂੰ ਸੱਚ ਦਾ ਰਸਤਾ ਦਿਖਲਾਉਣ ਵਾਸਤੇ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਚਾਲੇ ਹੇ।

0: ਹਰ ਇੱਕ ਨੂੰ ਪਿਆਰ ਨਾਲ ਮਿਲਦੇ ਤੇਰੇ ਦੋਵਾਂ ਦੇ ਗੁਲਾਬ ਵਾਂਗ ਖਿਲਦੇ
1: ਤੇਰੇ ਦੋਵਾਂ ਦੇ ਗੁਲਾਬ ਵਾਂਗ ਖਿਲਦੇ ਵਾਂਗ ਚਿਹਰਿਆਂ ਦੇ ਸਾਫ ਦੋਵੇਂ ਦਿਲਦੇ
0: ਵਾਂਗ ਚਿਹਰਿਆਂ

ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਚਾਲੇ ਪਾਉਣ ਲੱਗੇ, ਨਾਲ ਆਪਣੇ ਰਾਹਾਂ ਦਾ ਸਾਥੀ ਚੁਣਿਆ ਭਾਈ ਮਰਦਾਨਾ ਜੀ ਨੂੰ। ਭਾਈ ਮਰਦਾਨਾ ਜੀ ਨੂੰ ਸਤਿਗੁਰੂ ਪਾਤਸ਼ਾਹ ਨੇ ਨਾਲ ਲਿਆ, ਕਿਉਂਕਿ ਜਿਹੜੀਆਂ ਰਬਾਬ ਦੀਆਂ ਤਾਰਾਂ ਭਾਈ ਮਰਦਾਨਾ ਜੀ ਨੇ ਛੇੜਨੀਆਂ ਤੇ ਜਿਹੜੀ ਬਾਣੀ ਬਾਬੇ ਨਾਨਕ ਨੇ ਗਾਉਣੀ ਹੈ, ਤਪਦੇ ਹਿਰਦਿਆਂ ਨੂੰ ਠਾਰ ਦੇਣਾ, ਇਹ ਬਾਣੀ ਨਹੀਂ। ਜਿਹੜੀ ਬਾਣੀ ਥਾਂ ਥਾਂ ਦੇ ਉੱਪਰ ਗਾਈ ਜਾਣੀ ਹੈ, ਉਹ ਬਾਣੀ ਨੇ ਸਭ ਨੂੰ ਠੰਡੇ ਠਾਰ ਕਰ ਦੇਣਾ। ਉਹ ਬਾਣੀ ਕਿਹੜੀ ਗਾਈ ਜਾਣੀ ਹੈ? ਗੁਰਮੁਖ ਪਿਆਰਿਓ, ਸੱਚਖੰਡ ਵਾਸੀ ਬਾਪੂ ਦਇਆ ਸਿੰਘ ਜੀ ਦਿਲਬਰ ਸਾਹਿਬ ਬਾਣੀ ਬਾਰੇ ਚਾਰ ਸਤਰਾਂ ਲਿਖਦੇ ਨੇ। ਉਹ ਕਹਿੰਦੇ, ਬਾਣੀ ਧੁਰੋਂ ਅਕਾਲ ਨੇ ਆਪ ਭੇਜੀ, ਭੁੱਲੇ ਭਟਕਿਆਂ ਨੂੰ ਰਾਹੀਂ ਪਾਮਦੀ ਏ। ਬਾਣੀ ਹਿਰਦਿਆਂ ਅੰਦਰ ਪ੍ਰਕਾਸ਼ ਕਰਦੀ, ਬਾਣੀ ਮਨਾਂ ਦੀ ਮੈਲ ਗਵਾਮਦੀ ਏ। ਬਾਣੀ ਕੌੜਿਆਂ ਰਿੱਠਿਆਂ ਕਰੇ ਮਿੱਠਾ, ਬਾਣੀ ਸੁਰਗਾਂ ਦਾ ਰਾਹ ਦਿਖਲਾਮਦੀ ਏ। ਬਾਣੀ ਦੁੱਧ ਦੇਵੇ, ਬਾਣੀ ਪੁੱਤ ਦੇਵੇ, ਬਾਣੀ ਦੌਲਤਾਂ ਨਾਲ ਰਜ਼ਾਮਦੀ ਏ। ਜਿਹੜਾ ਦਿਲਬਰਾ ਗੁਰਬਾਣੀ ਦਾ ਜਾਪ ਕਰਦਾ, ਉਹਦੇ ਦੁੱਖ ਕਲੇਸ਼ ਮਿਟਾਮਦੀ ਏ। ਇਹ ਬਾਣੀ ਸਤਿਗੁਰੂ ਪਾਤਸ਼ਾਹ ਨੇ ਗਾਉਣੀ ਹੈ। ਆਓ, ਸਤਿਗੁਰੂ ਪਾਤਸ਼ਾਹ ਜਿੱਥੇ ਵੀ ਜਾਂਦੇ ਨੇ ਬਾਣੀ ਗਾ ਰਹੇ ਨੇ, ਕਿਉਂਕਿ ਸਤਿਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਮਿਲਣਾ ਜਿਹੜੇ ਚੰਗੇ ਵੀ ਨੇ ਤੇ ਜਿਹੜੇ ਮਾੜੇ ਵੀ ਨੇ। ਹੁਣ ਮਾੜਿਆਂ ਦੀ ਜਦੋਂ ਗਿਣਤੀ ਕਰਨੀ ਸ਼ੁਰੂ ਕਰੋਗੇ ਨਾ, ਉਹਨਾਂ ਦੇ ਅੰਦਰ ਕੌਣ ਆਵੇਗਾ? ਉਹਨਾਂ ਦੇ ਅੰਦਰ ਮਲਕ ਭਾਗੂ ਆਵੇਗਾ, ਸੱਜਣ ਠੱਗ ਆਵੇਗਾ, ਬਲੀ ਕੰਧਾਰੀ ਆਵੇਗਾ, ਪੀਰ ਹਮਜਾ ਗੌਂਸ਼ ਆਵੇਗਾ। ਗੁਰਮੁਖ ਪਿਆਰਿਓ, ਸਤਿਗੁਰੂ ਪਾਤਸ਼ਾਹ ਨੇ ਇਹਨਾਂ ਨੂੰ ਸੱਚ ਦਾ ਰਸਤਾ ਦਿਖਾਉਣਾ ਤੇ ਚੰਗੇ ਭਾਈ ਲਾਲੋ ਵਰਗੇ, ਜਿਨ੍ਹਾਂ ਦੀ ਕਿਰਤ ਨੂੰ ਸਤਿਗੁਰੂ ਪਾਤਸ਼ਾਹ ਨੇ ਵਡਿਆਇਆ, ਤੇ ਉਹਨਾਂ ਭਗਤਾਂ ਦੇ ਕੋਲ ਜਾਣਾ ਜਿਨ੍ਹਾਂ ਨੇ ਬਾਣੀ ਆਪ ਉਚਾਰੀ ਹੋਈ ਏ। ਉਹਨਾਂ ਭਗਤਾਂ ਦੇ ਕੋਲੋਂ ਸਤਿਗੁਰੂ ਪਾਤਸ਼ਾਹ ਨੇ ਬਾਣੀ ਇਕੱਤਰ ਕਰਨੀ। ਆਓ, ਹੁਣ ਸਤਿਗੁਰੂ ਪਾਤਸ਼ਾਹ ਦੁਨੀਆਂ ਨੂੰ ਤਾਰਦੇ ਹੋਏ, ਸੱਚ ਦਾ ਰਸਤਾ ਦਿਖਾਉਂਦੇ ਹੋਏ, ਬੰਗਲਾਦੇਸ਼ ਦੇ ਅੰਦਰ ਸ਼ਹਿਰ ਪੈਂਦਾ ਇੱਕ ਢਾਕਾ ਸ਼ਹਿਰ। ਢਾਕੇ ਸ਼ਹਿਰ ਦੇ ਅੰਦਰ ਪਹੁੰਚਦੇ ਨੇ। ਢਾਕੇ ਸ਼ਹਿਰ ਤੋਂ ਅੱਗੇ ਇੱਕ ਸ਼ਹਿਰ ਦਾ ਨਾਮ ਹੈ ਧੰਨਪੁਰ ਸ਼ਹਿਰ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਹੁਣ ਇਸ ਸ਼ਹਿਰ ਦੇ ਅੰਦਰ ਆਉਂਦੇ ਆ ਨਾ, ਗੁਰਮੁਖ ਪਿਆਰਿਓ, ਇੱਕ ਬਾਗ ਦੇ ਅੰਦਰ ਸਤਿਗੁਰੂ ਪਾਤਸ਼ਾਹ ਭਾਈ ਮਰਦਾਨਾ ਜੀ ਦੇ ਨਾਲ ਬੈਠ ਜਾਂਦੇ ਨੇ। ਤੇ ਚੇਤੇ ਰੱਖਿਓ ਇੱਕ ਗੱਲ, ਜਿੱਥੇ ਜਿੱਥੇ ਸਤਿਗੁਰੂ ਪਾਤਸ਼ਾਹ ਗਏ ਨਾ, ਉਹ ਥਾਵਾਂ ਦੇ ਉੱਤੇ ਅੱਜ ਵੀ ਗੁਰਦੁਆਰਾ ਸਾਹਿਬ ਸੁਸ਼ੋਭਿਤ ਨੇ। ਅੱਜ ਵੀ ਸੰਗਤ ਜਾਂਦੀ ਹੈ ਨਤਮਸਤਕ ਹੋਣ ਵਾਸਤੇ, ਮੱਥਾ ਟੇਕਣ ਵਾਸਤੇ। ਅੱਜ ਵੀ ਉਹ ਪਾਵਨ ਧਰਤੀ ਨੂੰ ਸਿਜਦੇ ਹੋ ਰਹੇ ਨੇ, ਕਿਉਂਕਿ ਬਾਣੀ ਦੇ ਬਚਨ ਨੇ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ, ਗੁਰਸਿੱਖਾਂ ਕੀ ਘਾਲ ਥਾਏ ਪਈ, ਜਿਨ ਹਰ ਨਾਮ ਧਿਆਵਾ, ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਜਿੱਥੇ ਵੀ ਸਤਿਗੁਰੂ ਪਾਤਸ਼ਾਹ ਨੇ ਪਾਵਨ ਪਵਿੱਤਰ ਚਰਨ ਪਾਏ, ਤੇ ਅੱਜ ਹੁਣ ਸਤਿਗੁਰੂ ਪਾਤਸ਼ਾਹ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਨਾ ਇਹ ਧੰਨਪੁਰ ਸ਼ਹਿਰ ਦੇ ਅੰਦਰ ਪਹੁੰਚੇ। ਤੇ ਗੁਰਮੁਖ ਪਿਆਰਿਓ, ਜਦੋਂ ਸਤਿਗੁਰੂ ਪਾਤਸ਼ਾਹ ਇੱਥੇ ਬਾਗਾਂ ਦੇ ਅੰਦਰ ਬੈਠੇ ਹੋਏ ਤੇ ਭਾਈ ਮਰਦਾਨਾ ਜੀ ਪੁੱਛਣ ਲੱਗਾ ਸਤਿਗੁਰੂ ਪਾਤਸ਼ਾਹ ਨੂੰ ਕਿ ਸਤਿਗੁਰੂ ਪਾਤਸ਼ਾਹ ਜੀ, ਇੱਥੇ ਆਪਾਂ ਚੰਗਿਆਂ ਕੋਲ ਆਏ ਹਾਂ ਜਾਂ ਕਿਸੇ ਦਾ ਭਲਾ ਕਰਨ ਵਾਸਤੇ ਆਏ ਹਾਂ? ਮਾੜੇ ਬੰਦਿਆਂ ਨੂੰ ਮਿਲਣਾ ਜਾਂ ਚੰਗੇ ਬੰਦਿਆਂ ਨੂੰ ਮਿਲਣ ਵਾਸਤੇ ਆਏ ਹਾਂ? ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਮਰਦਾਨਾ ਜੀ, ਇੱਥੇ ਆਪਾਂ ਕਿਸੇ ਦਾ ਭਲਾ ਕਰਨ ਵਾਸਤੇ ਆਏ ਹਾਂ। ਇੱਥੇ ਦੁਨੀਆਂ ਦੇ ਲੋਕ ਸੱਚ ਦੇ ਰਸਤੇ ਤੋਂ ਭਟਕ ਚੁੱਕੇ ਨੇ, ਉਹਨਾਂ ਨੇ ਆਪਣੇ ਅੰਦਰੋਂ ਭੁੱਲ ਬੈਠ ਗਏ ਨੇ,
ਕਿ ਅਸੀਂ ਦੁਨੀਆਂ ਦੇ ਉੱਪਰ ਵਿਚਰ ਕਰਕੇ ਕਿਹੋ ਜਿਹੇ ਕਰਮ ਕਮਾ ਰਹੇ ਹਾਂ। ਕਿਉਂਕਿ ਜਿਹੜੇ ਕਰਮ ਹੁੰਦੇ ਆ ਨਾ ਬੰਦੇ ਦੇ ਕਰਮ, ਜਦੋਂ ਕਿਤੇ ਬਾਣੀ ਨੂੰ ਪੜ੍ਹਦੇ ਹਾਂ ਆਪਾਂ, ਜਪਜੀ ਸਾਹਿਬ ਦੀ ਬਾਣੀ ਤੇ ਅਖੀਰ ਦੇ ਅੰਦਰ ਸਲੋਕ ਪੜ੍ਹਦੇ ਹਾਂ ਨਾ, ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਫਰਮਾਨ ਕਰਦੇ ਨੇ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਜਿਹੋ ਜੇ ਕਰਮ ਆਪਾਂ ਜ਼ਿੰਦਗੀ ਦੇ ਅੰਦਰ ਕਮਾਵਾਂਗੇ ਨਾ, ਉਹੋ ਜਿਹਾ ਫਲ ਝੋਲੀ ਦੇ ਅੰਦਰ ਪੈਣਾ। ਕਈ ਵਾਰ ਮਨ ਦੇ ਅੰਦਰ ਸਵਾਲ ਹੁੰਦੇ ਆ ਸਾਡੇ ਕਿ ਬੰਦੇ ਨੇ ਬੜੇ ਮਾੜੇ ਕਰਮ ਕੀਤੇ ਪਰ ਉਹਦੀ ਜ਼ਿੰਦਗੀ ਐਸ਼ੋ ਆਰਾਮ ਵਾਲੀ, ਉਹ ਤਾਂ ਹਰ ਇੱਕ ਦਾ ਹੱਕ ਮਾਰਦਾ, ਹਰ ਇੱਕ ਦੇ ਨਾਲ ਧੋਖਾ ਕਰਦਾ, ਉਹ ਤਾਂ ਮਾੜੇ ਕਰਮ ਕਮਾਉਂਦਾ, ਗੁਰੂ ਤਾਂ ਸਜ਼ਾ ਹੀ ਨਹੀਂ ਦਿੰਦਾ। ਪਰ ਚੇਤੇ ਰੱਖਿਓ, ਗੁਰੂ ਸਜ਼ਾ ਜ਼ਰੂਰ ਦਿੰਦਾ। ਜਿਹੜਾ ਬੰਦਾ ਮਾੜੇ ਕਰਮ ਕਰਦਾ ਨਾ, ਕਿਤੇ ਜਦੋਂ ਉਹਦਾ ਅੰਤਲਾ ਸਮਾਂ ਹੁੰਦਾ ਨਾ, ਅਖੀਰਲਾ ਸਮਾਂ, ਉਦੋਂ ਕਿਤੇ ਉਹ ਬੰਦੇ ਦੀ ਜ਼ਿੰਦਗੀ ਦੇਖਿਆ ਕਰੋ। ਉਹ ਬੰਦਾ ਮੰਜੇ ਦੇ ਉੱਪਰ ਪਿਆ ਤੜਫਦਾ ਹੁੰਦਾ, ਚੀਕਾਂ ਮਾਰਦਾ ਹੁੰਦਾ, ਉਹ ਆਪ ਕਹਿ ਰਿਹਾ ਹੁੰਦਾ ਕਿ ਮੈਨੂੰ ਮੌਤ ਨਹੀਂ ਆ ਰਹੀ। ਕਿਉਂਕਿ ਇਹੋ ਜਿਹੇ ਰੋਗ ਲੱਗਦੇ ਨੇ ਜਿਨ੍ਹਾਂ ਦੀ ਦਵਾਈ ਡਾਕਟਰਾਂ ਦੇ ਕੋਲ ਵੀ ਨਹੀਂ ਹੁੰਦੀ, ਬੰਦਾ ਰੋਗੀ ਹੋ ਜਾਂਦਾ। ਤੇ ਬਾਣੀ ਨੇ ਤਾਂ ਇਹ ਗੱਲ ਸਪਸ਼ਟ ਕੀਤੀ ਹੈ ਨਾ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ, ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਿਲ ਲਾਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਭਾਈ ਮਰਦਾਨਾ ਜੀ, ਇੱਥੇ ਮਾੜੇ ਕਰਮ ਕਮਾ ਰਹੇ ਨੀ, ਗੱਲਾਂ ਬਾਤਾਂ ਹੋ ਰਹੀਆਂ। ਇਹਦੇ ਨੂੰ ਨਾ ਚਾਰ ਪੰਜ ਇਸਤਰੀਆਂ ਔਰਤਾਂ ਉਹ ਬਾਗ ਵੱਲ ਨੂੰ ਆ ਰਹੀਆਂ ਜਿੱਥੇ ਦੋ ਰੱਬੀ ਰੂਹਾਂ ਜੁੜ ਕੇ ਬੈਠੀਆਂ ਹੋਈਆਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਅਤੇ ਭਾਈ ਮਰਦਾਨਾ ਜੀ, ਉਹ ਚਾਰ ਪੰਜ ਔਰਤਾਂ ਸਤਿਗੁਰੂ ਪਾਤਸ਼ਾਹ ਦੇ ਕੋਲ ਆਈਆਂ ਤੇ ਕਹਿਣ ਲੱਗੀਆਂ, ਤੁਸੀਂ ਕੋਈ ਫਕੀਰ ਦੇਖਣ ਦੇ ਅੰਦਰ ਨਜ਼ਰ ਆਉਂਦੇ ਹੋ, ਤੁਹਾਡਾ ਜਿਹੜਾ ਪਹਿਰਾਵਾ ਹੈ ਉਹ ਫਕੀਰਾਂ ਵਾਲਾ ਹੈ, ਤੇ ਅਸੀਂ ਤੁਹਾਨੂੰ ਸੱਦਾ ਪੱਤਰ ਦੇਣ ਵਾਸਤੇ ਆਏ ਹਾਂ ਕਿ ਸਾਡੀ ਰਾਣੀ ਏ ਜਿਹਦੇ ਮਹਿਲਾਂ ਦੇ ਅੰਦਰ ਸਦਾ ਵਾਸਤੇ ਭੋਜਨ ਪ੍ਰਸ਼ਾਦਾ ਚੱਲਦਾ ਰਹਿੰਦਾ, ਤੇ ਤੁਸੀਂ ਉਹ ਰਾਣੀ ਦੇ ਮਹਿਲਾਂ ਦੇ ਅੰਦਰ ਪ੍ਰਸ਼ਾਦਾ ਪਾਣੀ ਛਕਣ ਵਾਸਤੇ ਆ ਜਾਇਓ। ਉਹ ਰਾਣੀ ਦਾ ਜਿਹੜਾ ਨਾਮ ਹੈ ਨਾ, ਉਹ ਰਾਣੀ ਦਾ ਨਾਮ ਹੈ ਨੂਰ ਸ਼ਾਹ ਜਾਦੂਗਰਨੀ, ਉਹ ਰਾਣੀ ਦਾ ਨਾਮ ਨੂਰ ਸ਼ਾਹ ਜਾਦੂਗਰਨੀ। ਤੇ ਇਹ ਸ਼ਹਿਰ ਦੇ ਅੰਦਰ, ਧੰਨਪੁਰ ਸ਼ਹਿਰ ਦੇ ਅੰਦਰ ਜਿੱਥੇ ਸਤਿਗੁਰੂ ਪਾਤਸ਼ਾਹ ਕੇ ਬੈਠੇ ਹੋਏ ਆ, ਇੱਥੇ ਹਰ ਇੱਕ ਦੇ ਕੋਲ ਇਲਮ ਹੈ, ਹਰ ਇੱਕ ਦੇ ਕੋਲ ਜਾਦੂ ਹੈ ਸਿੱਖਿਆ ਹੋਇਆ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਅੱਜ ਅਸੀਂ ਛਕ ਲਿਆ, ਕੱਲ ਨੂੰ ਅਸੀਂ ਆਪਣੇ ਸਾਥੀ ਭਾਈ ਮਰਦਾਨੇ ਨੂੰ ਭੇਜਾਂਗੇ, ਕੱਲ ਨੂੰ ਭੇਜਾਂਗੇ ਤੁਹਾਡੇ ਕੋਲ। ਲਓ ਉਹ ਔਰਤਾਂ ਇੱਥੋਂ ਨਿਕਲੀਆਂ, ਗੁਰਮੁਖ ਪਿਆਰਿਓ ਨੂਰ ਸ਼ਾਹ ਜਾਦੂਗਰਨੀ ਦੇ ਕੋਲ ਗਈਆਂ। ਨੂਰ ਸ਼ਾਹ ਜਾਦੂਗਰਨੀ ਦੇ ਕੋਲ ਜਾ ਕੇ ਕਹਿਣ ਲੱਗੀਆਂ, ਕਹਿੰਦੀਆਂ ਆਪਣੇ ਕੋਲ ਇੱਕ ਹੋਰ ਦੋ ਸ਼ਿਕਾਰ ਆ ਗਏ ਨੇ, ਜਿਨ੍ਹਾਂ ਦੇ ਉੱਪਰ ਆਪਾਂ ਆਪਣਾ ਜਾਦੂ ਚਲਾਉਣਾ ਤੇ ਉਹਨਾਂ ਨੂੰ ਆਪਾਂ ਬੱਸ ਦੇ ਅੰਦਰ ਕਰਨਾ। ਉਹ ਦੋ ਜਾਣੇ ਕਿੱਥੇ ਬੈਠੇ ਹੋਏ ਨੇ, ਕਿਹੜਾ ਅਸੀਂ ਸੱਦਾ ਦੇ ਕੇ ਆਈਆਂ। ਲਓ ਆ ਕੇ ਔਰਤਾਂ ਜਿਹੜੀਆਂ ਗੱਲਾਂ ਨੂਰ ਸ਼ਾਹ ਜਾਦੂਗਰਨੀ ਦੇ ਨਾਲ ਕਰਨ ਲੱਗੀਆਂ, ਉਹਨਾਂ ਗੱਲਾਂ ਦਾ ਵਰਣਨ ਢਾਡੀ ਕਲਾ ਦੀ ਵੰਨਗੀ ਸਾਕੇ ਦੀ ਤਰਜ ਦੇ ਉੱਪਰ, ਢਾਡੀ ਸਿੰਘਾਂ ਸਾਕਾ ਗਾਉਣ ਲੱਗੇ ਨੇ। ਇਸ ਤੋਂ ਪਹਿਲਾਂ ਡੋਲੀ ਛੰਦ ਗਾਇਆ ਢਾਡੀ ਸਿੰਘਾਂ ਨੇ, ਹੁਣ ਸਾਕੇ ਦੀ ਤਰਜ ਦੇ ਉੱਪਰ ਢਾਡੀ ਮਹਿਤਾਬ ਸਿੰਘ ਨਿਹਾਲੂਵਾਲ, ਸਰੰਗੀ ਵਾਦਕ ਰਾਜੀਵਨ ਸਿੰਘ ਬੀਲਾ, ਜਸਪ੍ਰੀਤ ਸਿੰਘ ਮਾਣੂ ਕੇ ਸੰਧੂਆਂ ਵਾਲਾ ਢਾਡੀ ਜੱਥਾ ਜੋੜੇ ਦੇ ਸਾਕੇ ਦੇ ਅੰਦਰ ਆਪ ਸਿੱਖ ਸੰਗਤਾਂ ਦੀ ਖਿਦਮਤ ਦੇ ਅੰਦਰ ਉਹਨਾਂ ਸ਼ਬਦਾਂ ਦਾ ਵਰਣਨ ਹੈ।

ਇਸ ਤਰ੍ਹਾਂ ਨੂਰ ਸ਼ਾਹ ਜਾਦੂਗਰਨੀ ਦੇ ਨਾਲ ਆਈਆਂ ਹੋਈਆਂ ਔਰਤਾਂ ਗੱਲਾਂ ਕਰਦੀਆਂ, ਕਹਿੰਦੀ ਆਪਣੇ ਇਸ ਮਹਿਲਾਂ ਦੇ ਅੰਦਰ ਆਉਣਗੇ ਦੋ ਸੰਤ ਕੱਲ ਨੂੰ, ਉਹਨਾਂ ਨੂੰ ਆਪਾਂ ਬੱਸ ਦੇ ਅੰਦਰ ਕਰ ਲੈਣਾ। ਆਓ ਕਿਵੇਂ ਗੁਰੂ ਪਿਆਰਿਓ ਭਾਈ ਮਰਦਾਨਾ ਜੀ ਨੇ ਆਉਣਾ ਹੈ ਨੂਰ ਸ਼ਾਹ ਜਾਦੂਗਰਨੀ ਦੇ ਕੋਲ, ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹੜਾ ਸੱਚ ਦਾ ਉਪਦੇਸ਼ ਵੰਡਣਾ। ਇੱਥੋਂ ਹੀ ਆਪਾਂ ਯਤਨ ਕਰਾਂਗੇ ਇਤਿਹਾਸ ਦੀ ਅਗਲੀ ਲੜੀ ਕੱਲ ਦੇ ਦੀਵਾਨਾ ਅੰਦਰ ਸਾਂਝੀ ਕਰੀਏ, ਕਿਉਂਕਿ ਇਤਿਹਾਸ ਦੇ ਨਾਲ ਜੁੜਨਾ ਸਾਡਾ ਸਾਰਿਆਂ ਦਾ ਫਰਜ਼ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਤਿਹਾਸ ਤੁਸੀਂ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਸਰਵਣ ਕਰਦੇ ਆ ਰਹੇ, ਕਿਉਂਕਿ ਗੁਰੂ ਦੇ ਗੁਣ ਬਹੁਤ ਨਹੀਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਫੁਰਮਾਨ ਕਰਦੇ ਨੇ ਬਾਣੀ ਅੰਦਰ, ਤੁਮ ਦਾਤੇ ਠਾਕੁਰ ਪ੍ਰਤ ਪਾਲਕ, ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤ ਪਾਲੋ, ਹਮ ਬਾਰਿਕ ਤੁਮਰੇ ਧਾਰੇ ਜਿਹਬਾ ਏਕ, ਕਵਨ ਗੁਣ ਕਹੀਐ ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀਐ। ਇਹ ਗੁਰੂ ਦਾ ਆਪਾਂ ਅੰਤ ਨਹੀਂ ਪਾ ਸਕਦੇ, ਪਰ ਸਾਡਾ ਫਰਜ਼ ਹੈ ਕਿ ਅਸੀਂ ਆਪਣੇ ਇਤਿਹਾਸ ਦੇ ਨਾਲ ਜੁੜ ਗਏ, ਕਿਉਂਕਿ ਸਾਡਾ ਜਨਮ ਸਿੱਖਾਂ ਦੇ ਘਰ ਅੰਦਰ ਹੋਇਆ, ਤੇ ਸਿੱਖਾਂ ਦੇ ਘਰ ਅੰਦਰ ਜਨਮ ਲੈ ਕੇ ਸਾਨੂੰ ਇਹ ਪਤਾ ਹੋਵੇ ਕਿ ਸਾਡੇ ਗੁਰੂ ਸਾਹਿਬਾਨਾਂ ਦਾ ਇਤਿਹਾਸ ਕੀ ਹੈ, ਸਾਡੇ ਵੱਡ ਵਡੇਰਿਆਂ ਦੀਆਂ ਕੁਰਬਾਨੀਆਂ ਕੀ ਨੇ, ਇਹ ਸਾਨੂੰ ਸਾਰਿਆਂ ਨੂੰ ਜਾਂਚ ਹੋਵੇ, ਸਾਰਿਆਂ ਨੂੰ ਪਤਾ ਹੋਵੇ ਕਿ ਸਾਡੇ ਦਸ ਗੁਰੂ ਸਾਹਿਬਾਨ ਕੌਣ ਕੌਣ ਨੇ। ਕਿਤੇ ਗੁਰਮੁਖ ਪਿਆਰਿਓ ਅੱਜ ਇਹ ਦੁੱਖ ਦੇ ਨਾਲ ਕਹਿਣਾ ਪਿਆ ਰਿਹਾ, ਸਾਡੇ ਸਿੱਖਾਂ ਦੇ ਘਰਾਂ ਦੇ ਵਿੱਚੋਂ ਇਹ ਗੁਰਬਾਣੀ ਦੇ ਜਾਪ ਗਾਇਬ ਹੋ ਗਏ, ਪਰ ਆਓ ਜਿੱਥੇ ਤੁਸੀਂ ਇਤਿਹਾਸ ਸਰਵਣ ਕਰਦੇ ਹੋ ਉੱਥੇ ਗੁਰਮੁਖ ਪਿਆਰਿਓ ਇਤਿਹਾਸ ਨੂੰ ਆਪਣੇ ਹਿਰਦੇ ਅੰਦਰ ਥਾਂ ਦਿਓ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਰਬੱਤ ਸੰਗਤ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨ ਚੱਲਿਆ ਹੋਇਆ ਇੱਕ ਇੱਕ ਕਦਮ ਗੁਰੂ ਲੇਖੇ ਲੱਗ ਜਾਵੇ, ਸਾਰੀਆਂ ਸੰਗਤਾਂ ਦੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ। ਆਓ ਸਾਰੀ ਸੰਗਤ ਆਨੰਦ ਸਾਹਿਬ ਦੇ ਜਾਪ ਅੰਦਰ ਹਾਜ਼ਰੀ ਲਵਾਓ, ਉਪਰੰਤ ਅਰਦਾਸ ਬੇਨਤੀ ਹੋਣੀ ਹੈ ਸਤਿਗੁਰੂ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ, ਫਿਰ ਸਮਾਪਤੀ। ਆਓ ਆਪਣੀ ਜ਼ਿੰਦਗੀ ਦੇ ਸਮੇਂ ਅਤੇ ਸਵਾਸਾਂ ਨੂੰ ਸਫਲ ਬਣਾਉਣ ਦਾ ਯਤਨ ਕਰੀਏ।

ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ।

ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਦਰ ਆਈ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸ਼ੁਭ ਮਨੋ ਕਾਮਨਾਵਾਂ ਗੁਰਮਤਿ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ ਤਬੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਬੋ ਚਹੈ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹਿ ਨਾ, ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ, ਜੋ ਸ਼ਰਧਾ

ਸ੍ਰੀ ਵਾਹਿਗੁਰੂ ਸਾਹਿਬ ਜੀ, ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ, ਤੁਮਰੀ ਸਰਣ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ,

ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੈ ਰਹਾਉ। ਜੋ ਕਿਛ ਕਰੇ ਸੋ ਆਪੇ ਸੁਆਮੀ, ਹਰ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ ਗੁਰ

ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇਹ ਦੇ ਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਬੇਸਨ ਏਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰੱਖ ਵਡਾਈ ਤੋਏ ਰਹਾਓ ਵਿਸਵੇ ਚਸਿਆ ਘੜੀਆ ਪਹਿਰਾ ਥਿੱਤੀ ਬਾਰੀ ਮਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਬੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮਹਿਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸਬਦ

ਆਣ ਦੁਖ ਜਨ ਮਰਨ ਭਵ ਖੰਡਾ ਹੀ ਅਵਨਾਸੀ ਪੁਰਖ ਪਾਇਆ ਪਰਮੇਸ਼ਵਰ ਬਹੁ ਸੋ ਵਖੰਡ ਬ੍ਰਹਿਮੰਡਾ ਹੀ ਹਮ ਗਰੀ ਮਸਕੀਨ ਪ੍ਰਭ ਤੇਰੇ ਹਰਾ ਖਰਾਕ ਵੱਡਾ ਵੱਡਾ।

ਲਾ ਈਹਾ ਖਾਠ ਚਲ ਹੋਰ ਲਾ ਆਗੈ ਬਸਨ ਸੁਹੇਲਾ ਔਦ ਕਟੈ ਦਿਨਸ ਰਹਿਣਾਰੇ ਮਨ ਗੁਰਮਿਲ ਘਾਤ ਸੁਵਾਰੇ ਰਹਾਉ ਇਹੋ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਈ ਪਿਆਵੈ ਇਹੋ ਰਸ ਅਕਤ ਕਥਾ ਤਿਨ ਜਾਨੀ ਜਾ ਕੋ ਆਈ ਸੋਈ ਬਿਆਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ।

बोलना जी सतनाम श्री वाहे गुरु वाहे गुरु वाहे गुरु जी। एक ओंकार श्री वाहेगुरु जी की फतेह। श्री भगवती जी सहाय वाह श्री भगवती जी पातशाह दसवीं प्रथम भगवती सिमर कै गुरु नानक ਲਈ ਧਿਆਏ। ਫਿਰ ਅੰਗਦ ਗੁਰੂ ਅਮਰਦਾਸ ਰਾਮਦਾਸਾਂ ਹੀ ਹੋਏ ਸਹਾਇ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਆ ਜੇ ਜਿੱਥੇ ਸਾਧੋ ਜਾਏ। ਤੇਗ ਬਹਾਦਰ ਸਿਮਰਿਆ ਕਰਨਾਉਣੇ ਦੀ ਆਵੈ ਤਾਏ। ਸਭ ਥਾਈ ਹੁਣਾਂ ਜੀ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਸਰਬੰਸ ਦਾਣੇ ਚਿੱਟੀਆਂ ਬਾਜਾਂ ਵਾਲੇ ਸ਼ਮਸ਼ੇਰੇ ਬਾਦਰ ਸਭ ਥਾਈ ਹੁਣਾਂ ਜੀ ਸਹਾਇ। ਦਸਾਂ ਪਾਤਸ਼ਾਹਾਂ ਕੀ ਆਤਮ ਜੋਤ ਜਾਦੀ ਜੋਤ ਪਰਮੇਸ਼ੁਰ ਦਾ ਹਿਰਦਾ ਸਵਰੂਪ ਜਾਰਾ ਜੂਰ ਹਾਜਰਾ ਹਜੂਰ ਸਰਵਕਲਾ ਭਰਪੂਰ ਨਾ ਬਾਣੀ ਕੇ ਬੁਰਤ ਕਾਲਜੂ ਕੇ ਜਹਾਜ ਹਲਤ ਪਲਤ ਕੇ ਲਖਿਆ ਲੋ ਪਲੋ ਦਸਾਇਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀਦਾਰ ਵੱਲ ਧਿਆਨ ਧਰ ਕੇ ਬੋਲੋ ਜੀ। ਹੀਨ ਮਾਣਿਆਂ ਦੇ ਮਾਨ ਨਿਤਾਨਿਆਂ ਦੇ ਤਾਨ ਨਿਓਟੀਆਂ ਦੀ ਓਟ ਨਿਆਸਰੀਆਂ ਕਾ ਆਸਰਾ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰ ਹੈ ਕੋਟਾਨ ਕੋਟ ਸ਼ੁਕਰ ਹੈ ਜੋ ਕਿ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਪਾਵਨ ਤਖਤਾਂ 'ਤੇ ਸੁਭਾਈ ਮਨ ਹੋ ਕੇ ਸੇ ਸੰਤਾਂ ਨੂੰ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ਿਸ਼ ਕੀਤੇ ਇਸ ਵਕਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ 16 ਸਾਲ ਦੇ ਜਾਪ ਹੋਏ ਪਿਤਾ ਜੀ ਬੇਅੰਤ ਬੇਅੰਤ ਭੁੱਲਾਂ ਹੋਈਆਂ ਨੇ ਕਿਰਪਾ ਕਰਕੇ ਬਖਸ਼ ਲੈਣਾ ਬਖਸ਼ ਲੈਣਾ। ਚਾਰ ਪੈਰ ਦਿਨ ਆਪ ਜੀ ਦੇ ਪਾਣੀ ਅੰਦਰ ਬਤੀਤ ਹੋਇਆ ਹੈ ਚਾਰ ਪੈਰ ਰਹਿਣ ਆਈ ਹੈ ਸੁੱਖਾਂ ਦੀ ਬਤੀਤ ਕਰਨੀ ਅੰਮ੍ਰਿਤ ਵੇਲੇ ਦਾ ਜਾਗਣਾ ਪ੍ਰੇਮਾ ਭਗਤੀ ਅੰਤਰ ਆਤਮੇ ਸੋਝੀ ਬਖਸ਼ਿਸ਼ ਕਰਨੀ। ਪਿਤਾ ਜੀ ਬੇਨਤੀ ਹੈ ਕਿਰਪਾ ਕਰੋ ਆਪ ਜੀ ਆਪਣੇ ਸੋਹਣੇ ਸੋਹਣੇ ਆਸਣਾਂ 'ਤੇ ਬਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ਿਸ਼ ਕਰੋ ਸੁੱਖ ਹੋਵੇ ਤੇਰਾ ਹੀ ਨਾਮ ਚੇਤਾ ਹੋਵੇ ਨਾਨਕ ਨਾਮ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ।

देग तेग पंथ की, पंथ की राज करेगा, राज करेगा।

ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਠੀਕ ਆ, ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
1: ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜਬਰ ਦੇ ਲੈਕਚਰ ਦਾ ਵਿਚਾਰ।